0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਸ਼ਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ

ਸਤੰਬਰ ਮਹੀਨੇ ਦੀ 24 ਤਰੀਕ ਸਨ 2026। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਕਰਨੀ ਹੈ। ਬਹੁਤ ਸਾਰੀਆਂ ਅਹਿਮ ਖਬਰਾਂ ਨੇ ਅੱਜ ਦੇ ਪ੍ਰੋਗਰਾਮ ਵਿੱਚ, ਉਹ ਸਾਰੀਆਂ ਆਪ ਜੀ ਨਾਲ ਸ਼ੇਅਰ ਕਰਨ ਦਾ ਯਤਨ ਕਰਾਂਗੇ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਕੁਲਵਿੰਦਰ ਕੂਕੀ ਪ੍ਰੋਗਰਾਮ ਪੇਸ਼ ਕਰਨਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਤਾਂ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ। ਕੁਛ ਦਿਨ ਤਿੱਖੀ ਧੁੱਪ ਅਤੇ ਗਰਮੀ ਵਾਲਾ ਮੌਸਮ, ਬਹੁਤੀ ਜ਼ਿਆਦਾ ਗਰਮੀ ਤਾਂ ਨਹੀਂ ਪਰ ਫਿਰ ਵੀ ਰਾਹਤ ਵਾਲਾ ਸੀ, ਕਿਉਂਕਿ ਉਸ ਤੋਂ ਪਹਿਲਾਂ ਠੰਡ ਜਿਹੜੀ ਹੈ ਥੋੜ੍ਹੀ ਜਿਹੀ ਆ ਗਈ ਸੀ। ਅੱਜ ਫਿਰ ਬੱਦਲਵਾਈ ਹੈ ਅਤੇ 15 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਨੂੰ ਦਿਨੇ 21 ਅਤੇ ਰਾਤ ਨੂੰ 10, ਉਸ ਤੋਂ ਅਗਲੇ ਦਿਨ 11 ਅਤੇ ਰਾਤ ਨੂੰ 6, ਫਿਰ 14 ਅਤੇ 2-3 ਡਿਗਰੀ ਤੱਕ ਰਾਤ ਦਾ ਟੈਂਪਰੇਚਰ ਜਿਹੜਾ ਹੈ ਜੀ ਰਹਿਣ ਦੀ ਸੰਭਾਵਨਾ ਹੈ। ਸਤੰਬਰ ਮਹੀਨਾ ਠੀਕ ਠਾਕ ਗੁਜ਼ਰ ਜਾਵੇਗਾ, ਅਜਿਹੀ ਉਮੀਦ ਹੈ। ਸੋ ਮੌਸਮ ਬਦਲ ਸਕਦਾ, ਪਤਝੜ ਦੀ ਰੁੱਤ ਆ ਚੁੱਕੀ ਹੈ। ਜੇਕਰ ਤੁਸੀਂ ਫੋਟੋਆਂ ਖਿੱਚਣ ਖਿਚਵਾਉਣ ਦੇ ਸ਼ੌਕੀਨ ਹੋ ਤਾਂ ਜ਼ਰੂਰ ਜਿਹੜੇ ਸੁਨਹਿਰੇ ਰੰਗਾਂ ਦੇ ਪੱਤੇ ਹਨ ਦਰੱਖਤਾਂ ਦੇ, ਉਹਨਾਂ ਦੀ ਬੈਕਗਰਾਊਂਡ ਯੂਜ਼ ਕਰਕੇ ਤੁਸੀਂ ਫੋਟੋ ਸ਼ੂਟ ਵਗੈਰਾ ਕਰਵਾ ਸਕਦੇ ਹੋ। ਰੇਡੀਓ ਸੁਰ ਸੰਗਮ 'ਤੇ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹਨਾਂ ਖਬਰਾਂ 'ਤੇ ਚਰਚਾ ਕਰਨੀ ਹੈ ਉਹਦੇ ਦੇ ਸੰਬੰਧ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ। ਅਤੇ ਉਹਨਾਂ ਨੇ ਅਮਰੀਕਾ ਦੇ ਵਿੱਚ ਇੱਕ ਲੰਬੀ ਇੰਟਰਵਿਊ ਦੇ ਵਿੱਚ ਕੁਛ ਗੱਲਾਂ ਕੀਤੀਆਂ, ਜਿਹਦੇ ਵਿੱਚੋਂ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਅਮਰੀਕਾ ਦੀ ਫੌਜੀ ਕਾਰਵਾਈ ਜੋ ਕੈਨੇਡਾ 'ਤੇ ਹੋ ਸਕਦੀ ਹੈ ਜਾਂ USA ਲੈਡ ਮਿਲਟਰੀ ਐਕਸ਼ਨ ਜਿਹੜਾ, ਉਹਦੇ ਰਿਸਕ ਵੀ ਮੈਂ ਸਟੱਡੀ ਕੀਤੇ ਨੇ, ਕਿ ਮੈਂ ਦੇਖਿਆ ਕਿ ਉਹ ਕੀ ਗੱਲ ਬਣ ਸਕਦੀ ਹੈ। ਇਸ ਤੋਂ ਇਲਾਵਾ ਹੋਰ ਖਬਰਾਂ ਦੇ ਵਿੱਚ ਕੈਨੇਡਾ ਵਿੱਚ ਮਹਿੰਗਾਈ ਅਤੇ ਰੋਜ਼ ਜੀਵਨ ਦੇ ਵੱਧਦੇ ਖਰਚਿਆਂ ਦਾ ਅਸਰ ਹਰ ਇੱਕ 'ਤੇ ਪਿਆ ਅਤੇ ਬਹੁਤ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਇਹ ਗੱਲ ਮੰਨੀ ਹੈ ਕਿ ਉਹ ਆਪਣੇ ਬੱਚਿਆਂ ਦੀ ਮਦਦ ਕਰ ਰਹੇ ਨੇ ਅਤੇ ਪਿਛਲੇ 1 ਸਾਲ ਦੇ ਵਿੱਚ ਉਹਨਾਂ ਨੇ ਆਪਣੇ ਬੱਚਿਆਂ ਦੀ ਮਦਦ ਕੀਤੀ ਹੈ। ਇਹ ਇੱਕ ਰਿਪੋਰਟ। ਇਸ ਤੋਂ ਇਲਾਵਾ ਜੀ ਰਿਪੋਰਟ ਹੈ ਕਿ ਕੈਨੇਡਾ ਵਿੱਚ 2.5 ਲੱਖ ਅਰਜ਼ੀਆਂ PR ਦੀਆਂ ਜਿਹੜੀਆਂ ਨੇ ਉਹ ਐਡਮਿਸ਼ਨ ਸਪੇਸ ਦੀ ਉਡੀਕ ਵਿੱਚ ਨੇ, ਕਿਉਂਕਿ ਕੋਟਾ ਜਿਹੜਾ ਨਿਰਧਾਰਿਤ ਕੀਤਾ ਗਿਆ ਅਤੇ ਬਹੁਤ ਵੱਡੀ ਗਿਣਤੀ ਵਿੱਚ PR ਦੀਆਂ ਅਰਜ਼ੀਆਂ ਉਹ ਐਡਮਿਸ਼ਨ ਸਪੇਸ ਦੀ ਉਡੀਕ ਕਰ ਰਹੀਆਂ ਨੇ। ਇਹਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਾਂਗੇ। ਕੈਨੇਡਾ ਦੀ ਆਬਾਦੀ ਵਧਣ ਦੀ ਰਫ਼ਤਾਰ ਬਿਲਕੁਲ ਸੁਸਤ ਹੋ ਗਈ ਹੈ ਅਤੇ ਬਹੁਤ ਸੁਸਤੀ ਨਾਲ ਵਧੀ ਹੈ ਕੈਨੇਡਾ ਦੀ ਆਬਾਦੀ। ਕਈ ਦਹਾਕਿਆਂ ਤੋਂ ਬਾਅਦ ਇਹੋ ਜਿਹੀ ਅੰਕੜਿਆਂ ਦੀ ਖੇਡ ਸਾਨੂੰ ਨਜ਼ਰ ਆ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜੇ ਉਹਨਾਂ 'ਤੇ ਰਿਪੋਰਟ ਪੇਸ਼ ਕਰਾਂਗੇ। ਕੈਨੇਡਾ ਦੀ ਸਰਕਾਰੀ ਏਜੰਸੀ ਸਟੈਟਸਕੈਨ ਨੇ, ਸਟੈਟਿਸਟਿਕਸ ਕੈਨੇਡਾ ਨੇ ਅਪ੍ਰੈਲ ਦੇ ਵਿੱਚ ਕੈਨੇਡਾ ਅੰਦਰ ਜੋ ਕੱਚੇ ਵਸਨੀਕਾਂ ਦੀ ਗਿਣਤੀ ਕੀਤੀ ਸੀ ਉਹਦੇ ਨਾਲੋਂ ਵੱਡੀ ਗਿਣਤੀ ਵਿੱਚ ਕੈਨੇਡਾ 'ਚ ਵਸਨੀਕ ਕੱਚੇ ਮੌਜੂਦ ਨੇ, ਇਹ ਨਵੇਂ ਅੰਕੜੇ ਦੱਸ ਰਹੇ ਨੇ। ਜੇ ਨਵੇਂ ਕੱਚੇ ਨਹੀਂ ਇੰਨੇ ਆ ਰਹੇ ਤਾਂ ਫਿਰ ਇਹ ਗਿਣਤੀ ਅਚਾਨਕ ਕਿਵੇਂ ਵੱਧ ਗਈ, ਇਹ ਵਿਸਥਾਰ ਨਾਲ ਆਪ ਜੀ ਨਾਲ ਖਬਰ ਸਾਂਝੀ ਕਰਾਂਗੇ। ਇਨਵਾਇਰਮੈਂਟਲਿਸਟ ਵਾਤਾਵਰਨ ਪ੍ਰੇਮੀ ਜੋ ਕਿ ਦੁਨੀਆ ਭਰ ਵਿੱਚ ਮਸ਼ਹੂਰ ਹਨ, ਡੇਵਿਡ ਸੁਜ਼ੂਕੀ, ਉਹਨਾਂ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਬਾਰੇ ਉਹਨਾਂ ਨੇ ਕਿਹਾ ਕਿ ਨੈਸ਼ਨਲ ਇਨਵਾਇਰਮੈਂਟ ਦੇ ਮੁੱਦੇ 'ਤੇ ਜਿੱਥੇ ਕੈਨੇਡਾ ਪਹਿਲਾਂ ਖਲੋਤਾ ਸੀ ਉੱਥੋਂ ਮਾਰਕ ਕਾਰਨੀ ਨੇ ਮੋੜ ਕੱਟ ਲਿਆ ਅਤੇ ਕਲਾਈਮੇਟ ਦੇ ਉੱਪਰ ਸ਼ਿਫਟ ਨਜ਼ਰ ਆ ਰਹੀ ਹੈ ਅਤੇ ਇਕਨੋਮਿਕਸ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਇਹਦੇ ਬਾਰੇ ਡਾਕਟਰ ਸੁਜ਼ੂਕੀ ਕੀ ਕਹਿੰਦੇ ਨੇ ਇਹ ਆਪ ਜੀ ਨਾਲ ਸਾਂਝਾ ਕਰਾਂਗੇ। ਕੈਨੇਡਾ ਵਿੱਚ ਅਨਇੰਪਲਾਇਮੈਂਟ ਦੀ, ਬੇਰੁਜ਼ਗਾਰੀ ਦੀ ਸਥਿਤੀ ਕਿਹੋ ਜਿਹੀ ਹੈ,

ਓਨਟੇਰੀਓ ਦੇ ਵਿੰਡਸਰ ਇਲਾਕੇ ਦੇ ਵਿੱਚ ਇੱਕ ਨਵਾਂ ਕੋਸਕੋ ਖੁੱਲ੍ਹਿਆ ਅਤੇ ਕੋਸਕੋ ਸਟੋਰ ਦੇ ਵਿੱਚ ਜੌਬ ਲੈਣ ਵਾਲਿਆਂ ਦੀ ਹਜ਼ਾਰਾਂ ਦੀ ਲਾਈਨਾਂ ਲੱਗ ਗਈਆਂ। ਇਹ ਖਬਰ ਵਿਸਥਾਰ ਨਾਲ ਆਪ ਜੀ ਨਾਲ ਸਾਂਝੀ ਕਰਾਂਗੇ ਕਿ ਨੌਕਰੀਆਂ ਕਿੱਧਰ ਜਾ ਰਹੀਆਂ ਨੇ ਅਤੇ ਕਿਹੋ ਜਿਹੀ ਸਥਿਤੀ ਹੈ। ਸੋ ਇਹ ਰਿਪੋਰਟ ਵਿਸਥਾਰ ਨਾਲ ਸਾਂਝੀ ਕੀਤੀ ਜਾਵੇਗੀ। ਟੋਰੋਂਟੋ ਦੀ ਪੀਅਰਸਨ ਏਅਰਪੋਰਟ 'ਤੇ ਕੋਕੇਨ ਅਤੇ ਹਸ਼ੀਸ਼ ਨਾਲ ਭਰੇ ਸੂਟਕੇਸ ਬਰਾਮਦ ਕੀਤੇ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ। ਇਸ ਤੋਂ ਇਲਾਵਾ 4 ਅਲਬਰਟਾ ਵਾਸੀਆਂ ਨੂੰ ਨਕਲੀ ਜਾਂ ਕੌਂਟਰਬੈਂਡ ਟਬੈਕੋ ਡਰੱਗਜ਼ ਅਤੇ ਸਟੋਲਨ ਪ੍ਰੋਪਰਟੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। 4 ਅਲਬਰਟਾ ਵਾਸੀ 3 ਮਿਲੀਅਨ ਦੀ ਇਹਨਾਂ ਕੋਲੋਂ ਜ਼ਖੀਰਾ ਬਰਾਮਦ ਹੋਇਆ ਸਮਾਨ ਦਾ ਜੀ। ਕੈਲਗਰੀ ਦੇ ਵਿੱਚ ਬੀਅਰ ਸਪਾ ਫੀਡਰ ਮੇਨ ਦੀ ਰਿਪਲੇਸਮੈਂਟ 80% ਮੁਕੰਮਲ ਹੋ ਚੁੱਕੀ ਹੈ ਅਤੇ ਕੈਲਗਰੀ ਵਾਸੀਆਂ 'ਤੇ ਪਾਣੀ ਦੀਆਂ ਪਾਬੰਦੀਆਂ ਲੱਗਣ ਜਾ ਰਹੀਆਂ ਨੇ ਇੱਕ ਵਾਰ ਫਿਰ। ਸੋ ਇਹ ਸਾਰੀਆਂ ਖਬਰਾਂ ਵਿਸਥਾਰ ਨਾਲ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਸਮਾਂ ਹੋਇਆ ਅਤੇ ਹੋਰ ਖਬਰਾਂ ਵੀ ਸਾਂਝੀਆਂ ਕਰਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬਿਹਤਰੀਨ ਰੇਟ ਲੈਣੇ ਨੇ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਹੈ 587-832-1208 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ। ਆਪਣੀ ਬੋਲੀ ਵਿੱਚ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨਾਲ ਸੰਪਰਕ ਕਰੋ ਅਤੇ ਬਿੱਲ ਇਹ ਸਰਕਾਰ ਨੂੰ ਭੇਜਣਗੇ। ਫੋਨ ਹੈ 825-760-0983 8257600983 YYC ਹੋਮ ਕੇਅਰ। OSS ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹਿਆ ਹੈ ਜੀ OSS ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ 587-617-4697 5876174696 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 'ਤੇ ਕੱਲ੍ਹ ਤੋਂ ਹੀ 23 ਸਤੰਬਰ ਤੋਂ 26 ਸਤੰਬਰ ਤੱਕ ਜ਼ਬਰਦਸਤ ਸੇਲ ਲੱਗੀ ਹੋਈ ਹੈ ਅਤੇ ਉਹਨਾਂ ਵੱਲੋਂ ਸੁਨੇਹਾ ਹੈ ਕਿ ਇਹ ਤਰੀਕਾ ਨੋਟ ਕਰ ਲਓ ਕਿ ਸਿਰਫ 2 ਦਿਨ ਅੱਜ ਦਾ ਦਿਨ ਪਾ ਕੇ ਇਸ ਤੋਂ ਬਾਅਦ 2 ਦਿਨ ਹੋਰ ਬਾਕੀ ਨੇ ਅਤੇ ਬਹੁਤ ਵੱਡੀ ਸੇਲ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨਾਰਥ ਈਸਟ ਕੈਲਗਰੀ 'ਤੇ ਬਹੁਤ ਭਾਰੀ ਡਿਸਕਾਊਂਟ ਗੱਡੀਆਂ 'ਤੇ ਜਿਹੜੇ ਨੇ ਜੀ ਉਹ ਦਿੱਤੇ ਜਾਣਗੇ ਅਤੇ ਇਹ ਡਿਸਕਾਊਂਟ ਕਿਸ ਕਿਸ ਤਰ੍ਹਾਂ ਦੇ ਨੇ ਕਿਹੜੇ ਕਿਹੜੇ ਮਾਡਲਸ ਨੇ ਅਤੇ ਤੁਸੀਂ ਜ਼ਰੂਰ ਪਤਾ ਕਰੋ। ਜ਼ਿਆਦਾ ਜਾਣਕਾਰੀ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ 403-903-5657-57। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੋਂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 4034043500। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਸਿਟੀਸਕੇਪ ਲੈਂਡਿੰਗ ਵਿੱਚ। ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਹੈ 403-936-7777। ਡਾਈਨ ਇਨ ਕਰੋ, ਡਿਲੀਵਰੀ ਕਰਵਾਓ ਜਾਂ ਟੇਕ ਆਊਟ ਵੀ ਤੁਸੀਂ ਲਿਜਾ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਤੋਂ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਦੇ ਵਿੱਚ ਜੋ ਪਾਸਪੋਰਟ ਫੋਟੋ ਆਪ ਜੀ ਨੂੰ ਤਿਆਰ ਕਰਕੇ ਦਿੱਤੀ ਜਾਵੇਗੀ। ਅਗਰ ਤੁਸੀਂ ਕਿਸੇ ਵੀ ਕੰਟਰੀ ਦਾ ਪਾਸਪੋਰਟ ਬਣਾਉਣਾ ਹੋਵੇ, OCI, US ਵੀਜ਼ਾ ਜਾਂ ਕੋਈ ਗੌਰਮੈਂਟ ID, ਤਾਂ ਟੋਪ ਕੁਆਲਿਟੀ ਅਤੇ ਘੱਟ ਰੇਟ ਪਿਕਸਲ ਫੋਟੋ ਸਟੂਡੀਓ। ਫੈਮਿਲੀ ਫੋਟੋ, ਬੇਬੀ ਫੋਟੋ ਅਤੇ ਬਿਜ਼ਨਸ ਪੋਰਟਰੇਟ ਵੀ ਤੁਸੀਂ ਇਹਨਾਂ ਕੋਲ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਕਰਦੇ ਨੇ ਪਿਕਸਲ ਫੋਟੋ ਸਟੂਡੀਓਜ਼। ਫੋਨ ਨੰਬਰ 403-947-0060। ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਕੁਛ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਅਤੇ ਨਾਲ ਹੀ ਮੁਆਫ਼ੀ ਚਾਹੁੰਦੇ ਹਾਂ ਕਿ ਕੱਲ੍ਹ ਕਿਸੇ ਤਕਨੀਕੀ ਕਾਰਨ ਕਰਕੇ ਪ੍ਰੋਗਰਾਮ ਆਪ ਜੀ ਨਾਲ ਜਿਹੜਾ ਆਪ ਜੀ ਤੱਕ ਨਹੀਂ ਪਹੁੰਚ ਸਕਿਆ। ਮੁਆਫ਼ੀ ਚਾਹੁੰਦੇ ਜਿਸ ਵਾਸਤੇ ਬੈਕ ਹਾਂ ਜੀ ਅਸੀਂ ਅਤੇ ਪ੍ਰੋਗਰਾਮ ਆਪ ਜੀ ਤੱਕ ਪਹੁੰਚਾ ਰਹੇ ਹਾਂ, ਪੇਸ਼ ਕਰ ਰਹੇ ਹਾਂ ਜੀ। ਸੋ ਸਭ ਤੋਂ ਪਹਿਲਾਂ ਮਾਰਕੀਟ ਦੀ ਗੱਲ ਕਰਾਂਗੇ। ਮਾਰਕੀਟ ਜੋ ਅਪ ਡਾਊਨ ਰਹੀ ਹੈ ਪਿਛਲੇ ਕਾਫੀ ਮਹੀਨਿਆਂ ਤੋਂ, ਲੱਗਦਾ ਹੈ ਕਿ ਇਸ ਤਰ੍ਹਾਂ ਦੇ ਉਤਰਾਅ ਚੜਾਅ ਜਾਰੀ ਰਹਿਣਗੇ। ਕੱਚੇ ਤੇਲ ਦੀਆਂ ਕੀਮਤਾਂ

ਪਿਛਲੇ ਦਿਨਾਂ ਦੇ ਵਿੱਚ ਉਛਾਲ ਇੱਕ ਜ਼ਬਰਦਸਤ ਉਛਾਲ ਆਇਆ ਅਤੇ ਉਹ ਉਛਾਲ ਜਿਹੜਾ ਸੀਗਾ ਬੇਸਿਕਲੀ ਉਹ ਅਪ੍ਰੈਲ ਮਈ ਤੋਂ ਬਾਅਦ ਹੁਣ ਨਜ਼ਰ ਆਇਆ ਸੀ। ਉਸ ਵਿੱਚ ਫਿਰ ਗਿਰਾਵਟ ਨਜ਼ਰ ਆਈ ਅਤੇ ਉਸ ਗਿਰਾਵਟ ਤੋਂ ਬਾਅਦ ਅੱਜ ਫਿਰ ਉਛਾਲ ਹੈ ਅਤੇ ਡਬਲਿਊ ਟੀ ਆਈ ਕਰੂਡ ਆਇਲ ਜੋ ਹੈ ਜੀ ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਆਇਲ ਇਹ $95 ਪਰ ਬੈਰਲ ਨੂੰ ਟਰੇਡ ਹੋ ਰਿਹਾ। ਬ੍ਰੈਂਟ ਕਰੂਡ ਜੋ ਹੈ ਜੀ ਉਹ $107.8 ਪਰ ਬੈਰਲ ਨੂੰ ਟਰੇਡ ਹੋ ਰਿਹਾ ਅਤੇ ਇੱਕ ਅਮਰੀਕਨ ਦੇ ਅੱਜ ਤੁਹਾਨੂੰ ਮਿਲਣ ਜਾਣਗੇ ਜੀ $1 ਅਤੇ $41 ਕੈਨੇਡੀਅਨ ਡਾਲਰ ਐਂਡ $0.41 ਅਮਰੀਕਨ ਡਾਲਰ ਕੈਨੇਡੀਅਨ ਦੇ ਮੁਕਾਬਲੇ ਮਜ਼ਬੂਤ ਹੈ ਅਤੇ ਇੱਕ ਕੈਨੇਡੀਅਨ ਦੇ ਤੁਹਾਨੂੰ ਸਿਰਫ 70 ਸੈਂਟ ਇੱਕ ਕੈਨੇਡੀਅਨ ਦੇ 70 ਸੈਂਟ ਅਮਰੀਕਨ ਮਿਲ ਜਾਣਗੇ। ਇੱਕ ਅਮਰੀਕਨ ਦੇ ਅੱਜ ਹੈ ਜੀ ਕੀਮਤ 95 ਰੁਪਏ ਅਤੇ 95 ਪੈਸੇ ਤਕਰੀਬਨ 96 ਰੁਪੀਸ 96 ਰੁਪਏ ਹੈ ਅਤੇ ਇਸੇ ਤਰ੍ਹਾਂ ਇੱਕ ਕੈਨੇਡੀਅਨ ਤੇ ਤੁਹਾਨੂੰ 67 ਰੁਪਏ 87 ਪੈਸੇ 67 ਰੁਪੀਸ ਐਂਡ 87 ਪੈਸੇ ਤੁਹਾਨੂੰ ਮਿਲ ਸਕਦੇ ਨੇ। ਇਹ ਕਰੰਸੀ ਦੀਆਂ ਕੀਮਤਾਂ ਨੇ ਜੀ। ਅਤੇ ਖਬਰਾਂ ਅਸੀਂ ਸਾਰੀਆਂ ਸਾਂਝੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਖਬਰ ਜੋ ਹੈ ਅਤੇ ਕੱਲ੍ਹ ਅਤੇ ਪਰਸੋਂ ਦੀ ਹੈ ਕਿਉਂਕਿ ਪ੍ਰੋਗਰਾਮ ਆਪ ਜੀ ਤੱਕ ਕੱਲ੍ਹ ਨਹੀਂ ਪਹੁੰਚ ਸਕਿਆ, ਅਸੀਂ ਉਹ ਖਬਰ ਆਪ ਜੀ ਨਾਲ ਅੱਜ ਸ਼ੇਅਰ ਕਰਦੇ ਹਾਂ, ਥੋੜ੍ਹਾ ਜਿਹਾ ਵਿਚਾਰ ਵੀ ਕਰਦੇ ਹਾਂ ਜੀ। ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਜੋ ਕਿ ਸੈਪਰੇਸ਼ਨ ਦੇ ਮੁੱਦੇ 'ਤੇ ਕਾਫੀ ਸਾਰਾ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਨੇ, ਇੱਕ ਦੋ ਜਗ੍ਹਾ 'ਤੇ ਇਮੋਸ਼ਨਲ ਵੀ ਹੋਏ ਨੇ ਉਹ, ਅਤੇ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਇੱਕ ਆਈਡੀਆ ਜਿਹਾ ਉਹਨਾਂ ਨੇ ਦਿੱਤਾ ਕਿ ਪਬਲਿਕ ਹੈਲਥ ਕੇਅਰ ਵਾਸਤੇ ਟੈਂਪਰੇਰੀ ਰੈਜੀਡੈਂਟ ਜਿਹੜੇ ਹੈਗੇ ਨੇ, ਕੱਚੇ ਵਸਨੀਕ ਨੇ, ਉਹਨਾਂ ਕੋਲੋਂ $1900 ਇੱਕ ਸਾਲ ਦੇ ਕਿਉਂ ਨਾ ਲੈ ਜਾਣ। ਇਹ ਉਹਨਾਂ ਨੇ ਅੰਕੜੇ ਦਿੱਤੇ ਅਤੇ October 19 ਨੂੰ ਰੈਫਰੈਂਡਮ ਦੇ ਵਿੱਚ ਨੌਨ ਪਰਮਾਨੈਂਟ ਰੈਜੀਡੈਂਟਸ ਕੋਲੋਂ ਰੀਜ਼ਨੇਬਲ ਫੀ ਜਾਂ ਪ੍ਰੀਮੀਅਮ ਜਿਹਨੂੰ ਕਿਹਾ ਜਾਂਦਾ ਉਹ ਕਿਉਂ ਨਾ ਲਿਆ ਜਾਵੇ, ਇਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਆ। ਇਹਦੇ ਵਿੱਚ ਉਹਨਾਂ ਨੂੰ ਅਲਬਰਟਾ ਦੇ ਹੈਲਥ ਕੇਅਰ ਅਤੇ ਐਜੂਕੇਸ਼ਨ ਸਿਸਟਮ ਦੇ ਵਿੱਚ ਉਹਨਾਂ ਨੂੰ ਐਕਸੈਸ ਮਿਲ ਸਕਦਾ। ਸੋ ਆਈਡੀਆ ਉਹ ਕਹਿੰਦੇ ਨੇ ਕਿ $1900 ਹੈ ਅਤੇ ਇਹਦੇ ਨਾਲ ਜਿਹੜੇ ਕੰਪੇਅਰੇਬਲ ਹੈਲਥ ਕੇਅਰ ਪ੍ਰੀਮੀਅਮ ਯੂਨਾਈਟਿਡ ਕਿੰਗਡਮ ਵਗੈਰਾ ਦੇ ਵਿੱਚ ਚਾਰਜ ਕੀਤੇ ਜਾਂਦੇ ਨੇ, ਅਸੀਂ ਉਸ ਹਿਸਾਬ ਨਾਲ ਗੱਲ ਕਰ ਰਹੇ ਹਾਂ। ਉਹ ਕਹਿੰਦੇ ਨੇ ਕਿ UK ਦੇ ਵਿੱਚ ਟੈਂਪਰੇਰੀ ਵਰਕਰ ਨੂੰ ਇੱਕ ਪ੍ਰੀਮੀਅਮ ਦੇਣਾ ਪੈਂਦਾ ਜਦੋਂ ਦੇਸ਼ ਦੇ ਵਿੱਚ ਆਉਂਦਾ ਅਤੇ ਤਾਂ ਕਿ ਉਹ ਹੈਲਥ ਕੇਅਰ ਜਿਹੜੀ ਉਹਨਾਂ ਦੀ ਅਪਰੋਚ ਹੋਵੇ, ਅਤੇ $1400 ਪਰ ਸਾਲ ਸਟੂਡੈਂਟਸ ਲਈ ਅਤੇ $1900 ਸਾਰਾ ਸਾਲ ਦਾ ਹਰ ਤਰ੍ਹਾਂ ਦੇ ਵੀਜ਼ੇ ਜਾਂ ਇਮੀਗ੍ਰੇਸ਼ਨ ਐਪਲੀਕੇਸ਼ਨ ਜਿਹੜੇ ਲੋਕ 18 ਸਾਲ ਤੋਂ ਉੱਪਰਦੇ ਨੇ। ਸੋ ਇਸ ਮਾਮਲੇ 'ਤੇ ਵਿਰੋਧੀ ਧਿਰ ਨੇ ਤਾਂ ਕਿਹਾ ਕਿ ਨਹੀਂ ਇਹ ਗੱਲ ਠੀਕ ਨਹੀਂ ਹੈ, ਪਰ ਫਿਰ ਵੀ ਉਹਨਾਂ ਨੇ ਡੈਨੀਅਲ ਸਮਿਥ ਹੋਰਾਂ ਨੇ ਜਿਹੜੇ ਅੰਕੜੇ ਰੱਖੇ ਨੇ ਇਹਨਾਂ 'ਤੇ ਬਹੁਤ ਸਾਰੀ ਬਹਿਸ ਛਿੜੀ ਹੈ ਅਤੇ ਕੱਚੇ ਵਸਨੀਕਾਂ ਕੋਲੋਂ ਇਹ ਕਿਵੇਂ ਲੈ ਜਾਣਗੇ ਜਾਂ ਇਸ ਦੇ ਪਿੱਛੇ ਕੀ ਉਹਨਾਂ ਦੀ ਦਲੀਲ ਹੈ, ਕੀ ਅਲਬਰਟਾ ਦੇ ਵਿੱਚ ਹੁਣ ਇਸ ਤਰ੍ਹਾਂ ਕੱਚੇ ਵਸਨੀਕਾਂ ਨੂੰ ਜਿਹੜੇ ਇੱਥੇ ਹੈਗੇ ਨੇ ਕੀ ਉਹਨਾਂ ਨੂੰ ਇਲਾਜ ਜਿਹੜਾ ਹੈ ਨਹੀਂ ਜਿਹੜਾ ਉਹਨਾਂ ਦਾ ਕੀਤਾ ਜਾਵੇਗਾ। ਸੋ ਉਹਨਾਂ ਨੇ ਹਿਸਾਬ ਕਿਤਾਬ ਲਾ ਕੇ ਕਹਿੰਦੇ ਕਿ $billions ਜਿਹੜਾ ਨੇ ਜਿਹੜਾ ਹੈ ਉਹ ਸਾਲ ਦਾ ਖਰਚਾ ਜਾਂਦਾ ਅਤੇ ਇਸ ਕਰਕੇ ਸਾਡਾ ਜਿਹੜਾ ਸਾਡਾ ਇਹ ਜੋ ਖਰਚਾ ਇਸ ਪਾਸੇ 'ਤੇ ਬਹੁਤ ਜ਼ਿਆਦਾ ਹੋ ਜਾਂਦਾ ਅਤੇ ਇਸ ਨੂੰ ਕਵਰ ਕਰਨ ਲਈ ਸਾਨੂੰ ਕੁਛ ਨਾ ਕੁਛ ਚਾਹੀਦਾ। ਹੁਣ ਇਸ 'ਤੇ ਵੱਡੇ ਸਵਾਲ ਇਹ ਨੇ, ਇੱਕ ਹਾਈਪੋਥੈਟੀਕਲ ਇੱਕ ਸਿਚੁਏਸ਼ਨ ਇਹ ਹੈ ਕਿ ਕੋਈ ਟੈਂਪਰੇਰੀ ਰੈਜੀਡੈਂਟ ਹੈ, ਚਾਹੇ ਉਹ ਸਟੂਡੈਂਟ ਹੈ ਚਾਹੇ ਉਹ ਫੋਰਨ ਵਰਕਰ ਹੈ, ਜੇ ਉਹ ਇੱਥੇ ਨੇ ਜਾਂ ਉਹਨਾਂ ਦੇ ਬੱਚੇ ਨੇ ਜਾਂ ਉਹਨਾਂ ਦੇ ਸਪਾਊਸ ਨੇ, ਜੇ ਕਿਸੇ ਇਹੋ ਜਿਹੀ ਮੈਡੀਕਲ ਸਿਚੁਏਸ਼ਨ ਦੇ ਵਿੱਚ ਆ ਜਾਂਦੇ ਨੇ ਜਿੱਥੇ ਉਹ ਲਾਈਫ ਥਰੈਟਨਿੰਗ ਸਿਚੁਏਸ਼ਨ ਹੈ ਅਤੇ ਇਮੀਡੀਏਟ ਅਸਿਸਟੈਂਸ ਦੀ ਉਹਨਾਂ ਨੂੰ ਲੋੜ ਹੈ ਅਤੇ ਉਹਨਾਂ ਨੇ ਕਵਰੇਜ ਨਹੀਂ ਲਈ ਹੋਈ ਅਤੇ ਕੀ ਫਿਰ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਜਾਂ ਉਹਨਾਂ ਕੋਲੋਂ ਖੜ੍ਹੇ ਪੈਰ ਉਹਨਾਂ ਕੋਲੋਂ ਫੀਸ ਮੰਗੀ ਜਾਵੇਗੀ ਕਿ ਪਹਿਲਾਂ ਆ ਫੀਸ ਭਰੋ ਅਤੇ ਫਿਰ ਤੁਹਾਡਾ ਇਲਾਜ ਸ਼ੁਰੂ ਕਰਦੇ ਹਾਂ। ਇਹ ਗੱਲਾਂ ਸਾਰੀਆਂ ਕਲੀਅਰ ਨਹੀਂ ਹੈਗੀਆਂ। ਇਸ ਦੇ ਨਾਲ ਹੀ ਕੁਛ ਹੋਰ ਜੇ ਮੈਥ ਜੇ ਡੈਨੀਅਲ ਸਮਿਥ ਹੋਰਾਂ ਨੇ ਆਪਣਾ ਹਿਸਾਬ ਕਿਤਾਬ ਲਾਇਆ ਅਤੇ ਇਹਦੇ ਨਾਲ ਕੁਛ ਲੋਕਾਂ ਨੇ ਹੋਰ ਵੀ ਲਾਇਆ ਕਿ ਅਲਬਰਟਾ ਰੈਫਰੈਂਡਮ ਦੇ ਨਾਲ ਜਿੰਨਾ ਰੈਫਰੈਂਡਮ ਵਾਸਤੇ ਜਿੰਨਾ ਖਰਚਾ ਹੋ ਰਿਹਾ ਅਤੇ ਇੱਕ ਕੰਪੇਨ ਜਿਹੀਆਂ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਜਾਂ ਹੋਰ ਚੀਜ਼ਾਂ ਜੋ ਕਿ ਇਲੈਕਸ਼ਨਜ਼ ਅਲਬਰਟਾ ਵਾਲੇ ਬਿਜ਼ੀ ਨੇ, ਡਿਊਟੀਜ਼ ਲੱਗਣਗੀਆਂ, ਗਿਣਤੀ ਮਿਣਤੀ ਹੋਵੇਗੀ ਅਤੇ ਵੱਡਾ ਖਰਚਾ ਹੋਵੇਗਾ ਅਤੇ ਇਹਦੇ ਨਾਲ ਜਿਹੜੇ ਕੁਛ ਹੋਰ ਕੰਮ ਵੀ ਕੀਤੇ ਜਾ ਸਕਦੇ ਨੇ। $134 million ਜਿਹੜਾ ਹੈ ਉਹ ਦੱਸਿਆ ਜਾ ਰਿਹਾ ਅਤੇ ਇਸ $134 million ਦੇ ਨਾਲ 188 ਟੀਚਰ ਅਤੇ 150 ਫੈਮਿਲੀ ਡਾਕਟਰ ਜਿਹੜੇ ਨੇ

ਐਸ ਲੈਡ ਮਿਲਟਰੀ ਐਕਸ਼ਨ ਕੈਨੇਡਾ ਦੇ ਵਿੱਚ। ਕੀ ਅਮਰੀਕਾ ਕੈਨੇਡਾ ਦੇ ਉੱਪਰ ਕੋਈ ਫੌਜੀ ਕਾਰਵਾਈ ਵੀ ਕਰ ਸਕਦਾ, ਇਸ ਬਾਰੇ ਵੀ ਕਹਿੰਦੇ ਵਿਚਾਰ ਕੀਤੀ ਹੈ। ਅਤੇ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਰਿਸਕ ਮੈਨੇਜਮੈਂਟ ਹੈ, ਕੋਈ ਬੇਸ ਕੋਈ ਕੇਸ ਤਾਂ ਨਹੀਂ ਹੈ, ਅਤੇ ਜੇ ਅਸੀਂ ਇਹਦੇ ਬਾਰੇ ਕੋਈ ਇਸ ਬਾਰੇ ਨੂੰ ਨਾ ਸੋਚੀਏ ਅਤੇ ਕੋਈ ਤਿਆਰੀ ਨਾ ਕਰੀਏ ਤਾਂ ਇਹ ਇਰਰਿਸਪੋਂਸੀਬਲ ਹੋਵੇਗਾ, ਗੈਰ ਜ਼ਿੰਮੇਵਾਰਾਨਾ ਗੱਲ ਹੋਵੇਗੀ। ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਵਾਰ ਵਾਰ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕਰਦੇ ਨੇ, ਪਰ ਉਹਨਾਂ ਨੇ ਇਸ ਕੰਮ ਲਈ ਕਦੇ ਵੀ ਮਿਲਟਰੀ ਪਾਵਰ ਜਿਹੜੀ ਹੈ ਵਰਤਣ ਦੀ ਉਹਨਾਂ ਨੇ ਜਾਇਜ਼ ਦੱਸਿਆ, ਜਾਂ ਉਹਨਾਂ ਨੇ ਰੂਲ ਆਊਟ ਹੀ ਕੀਤਾ ਕਿ ਨਹੀਂ ਇੱਦਾਂ ਤਾਂ ਨਹੀਂ ਹੋ ਸਕਦਾ। ਪਰ ਉਹ ਕਹਿੰਦੇ ਨੇ ਕਿ ਇਕਨੋਮਿਕ ਫੋਰਸ ਅਸੀਂ ਯੂਜ਼ ਕਰਾਂਗੇ, ਅਸੀਂ ਆਪਣੀ ਆਰਥਿਕ ਤਾਕਤ ਵਰਤ ਕੇ ਕੈਨੇਡਾ ਨੂੰ ਆਪਣਾ ਹਿੱਸਾ ਬਣਾਵਾਂਗੇ। ਕਾਰਨ ਹੀ ਜਿਹੜੇ ਸੀਗੇ ਕੈਨੇਡਾ ਦੀ ਪਲੈਨ ਜਿਹੜੀ ਹੈ ਕਿ ਕੈਨੇਡਾ ਵਾਲੇ ਕਿਵੇਂ ਡਿਪੈਂਡੈਂਸ ਘਟਾ ਰਹੇ ਨੇ ਯੂ ਐਸ ਏ 'ਤੇ, ਇਹਦੇ ਬਾਰੇ ਕੰਮ ਕਰਨਗੇ। ਅਤੇ ਮਾਰਕ ਕਾਰਨੀ ਨੇ ਉੱਥੇ ਇੱਕ ਐਗਜ਼ਾਮਪਲ ਦਿੱਤੀ ਕਿ ਅਸੀਂ ਐਲੋਨ ਮਸਕ ਦੀ ਸਟਾਰਲਿੰਕ ਸੈਟੇਲਾਈਟ ਇੰਟਰਨੈੱਟ ਸਰਵਿਸ ਤੋਂ ਆਪਣੀ ਨਿਰਭਰਤਾ ਘਟਾਵਾਂਗੇ। ਨਾਲ ਉਹਨਾਂ ਨੇ ਇਹ ਡਿਸਕਸ ਕੀਤਾ ਕਿ ਅਸੀਂ ਅਮਰੀਕਨ ਜਿਹੜੇ F-35 ਜਹਾਜ਼ ਨੇ ਉਹਨਾਂ ਨੂੰ ਖਰੀਦਣ ਨਾਲੋਂ ਅਸੀਂ ਹੋਰਨਾਂ ਪਾਸਿਆਂ ਵੱਲ ਨੂੰ ਵੀ ਧਿਆਨ ਕਰ ਰਹੇ ਹਾਂ। ਪੂਰਾ ਫਲੀਟ F-35 ਸਟੈਲਥ ਫਾਈਟਰਾਂ ਦਾ ਜਿਹੜਾ ਹੈ ਇਹ ਪੋਲੀਟੀਕਲ ਰਿਵਿਊ ਦੇ ਹੇਠ ਹੈ ਮਾਰਕ ਕਾਰਨੀ ਦੀ ਗੌਰਮੈਂਟ ਦੇ ਵਿੱਚ, ਅਤੇ ਇਹ ਰਿਵਿਊ 1 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਇਸ ਦੇ ਜਵਾਬ ਵਜੋਂ ਕਿ ਡੋਨਲਡ ਟਰੰਪ ਜਿਹੜੇ ਹਨ ਉਹਨਾਂ ਨੇ ਕੈਨੇਡਾ ਦੇ ਨਾਲ ਵਪਾਰਕ ਜੰਗ ਇੱਕ ਛੇੜੀ ਹੋਈ ਹੈ। ਹੁਣ ਜਦੋਂ ਗੱਲਬਾਤ ਵੀ ਨਹੀਂ ਚੱਲ ਰਹੀ ਤਾਂ ਟਰੰਪ ਨੇ 50% ਡਿਊਟੀ 28 ਬਿਲੀਅਨ ਦੀਆਂ ਕੈਨੇਡੀਅਨ ਵਸਤਾਂ 'ਤੇ ਲਾਈ ਹੋਈ ਹੈ, ਅਤੇ ਕੈਨੇਡਾ ਵਾਲਿਆਂ ਨੇ ਇਸ 'ਤੇ ਇਫਜ ਦੇ ਵਜੋਂ ਰਿਟਾਲੀਏਟਰੀ ਟੈਰਿਫ ਜਿਹੜੇ ਨੇ ਜੀ ਉਹ ਲਾਏ ਹੋਏ ਨੇ। ਸੋ ਇਸ ਮਾਮਲੇ 'ਤੇ ਇਹ ਜਿਹੜੀ ਲੰਬੀ ਚੌੜੀ ਇੰਟਰਵਿਊ ਹੋਈ ਹੈ ਜੀ ਮਾਰਕ ਕਾਰਨੀ ਦੀ, ਇਹ ਬੜੇ ਸਾਰੇ ਸਵਾਲ ਖੜ੍ਹੇ ਕਰਦੀ ਹੈ ਕਿ ਕੀ ਕੈਨੇਡਾ, ਜੇ ਉਹਨਾਂ ਨੇ ਸੋਚਿਆ ਵੀ ਹੈ ਕਿ ਅਮਰੀਕਾ ਵਾਲੇ ਕਦੀ ਕੈਨੇਡਾ 'ਤੇ ਫੌਜੀ ਹਮਲਾ ਕਰ ਸਕਦੇ ਨੇ, ਅਤੇ ਇਹਦਾ ਜਵਾਬ ਕੀ ਹੋਵੇਗਾ ਕੈਨੇਡਾ ਦੇ ਕੋਲ, ਇਹ ਬਹੁਤ ਵੱਡੇ ਸਵਾਲ ਨੇ ਜੀ। ਇੱਧਰ ਕੈਨੇਡਾ ਦੇ ਵਿੱਚ ਖਰਚੇ ਇੰਨੇ ਵਧੇ ਹੋਏ ਨੇ ਕਿ ਇਕਨੋਮਿਕਸ ਦੀਆਂ ਖਬਰਾਂ ਨੇ, ਜੇਬਾਂ 'ਤੇ ਵਾਧੂ ਬੋਝ ਪਿਆ ਹੋਇਆ ਹੈ, ਕੋਸਟ ਆਫ ਲਿਵਿੰਗ ਵਧੀ ਹੋਈ ਹੈ, ਅਤੇ ਮਹਿੰਗਾਈ ਅਤੇ ਰੋਜ਼ ਜੀਵਨ ਦੇ ਵੱਧਦੇ ਖਰਚਿਆਂ ਦਾ ਅਸਰ ਇਹ ਨੌਜਵਾਨਾਂ 'ਤੇ ਹੀ ਨਹੀਂ, ਉਹ ਮਾਪਿਆਂ ਦੀਆਂ ਜੇਬਾਂ 'ਤੇ ਵੀ ਪੈ ਰਿਹਾ। RBC ਰਾਇਲ ਬੈਂਕ ਆਫ ਕੈਨੇਡਾ ਦੇ ਇੱਕ ਨਵੇਂ ਸਰਵੇਖਣ ਦੇ ਮੁਤਾਬਕ 18 ਤੋਂ 40 ਸਾਲ ਦੀ ਉਮਰ ਵਾਲੇ ਜਿਹੜੇ ਐਡਲਟ ਨੇ ਉਹਨਾਂ ਤੋਂ ਵਿੱਚੋਂ ਅੱਧੇ ਤੋਂ ਵੱਧ 51% ਦੇ ਮਾਪਿਆਂ ਨੇ ਪਿਛਲੇ 1 ਸਾਲ ਦੇ ਵਿੱਚ ਆਪਣੇ ਬੱਚਿਆਂ ਦੀ ਕਿਸੇ ਨਾ ਕਿਸੇ ਤਰੀਕੇ ਆਰਥਿਕ ਮਦਦ ਕੀਤੀ ਹੈ, ਚਾਹੇ ਉਹਨਾਂ ਨੂੰ ਸਿੱਧੇ ਪੈਸੇ ਦਿੱਤੇ ਹੋਣ ਜਾਂ ਕਿਸੇ ਹੋਰ ਤਰੀਕੇ ਹੈਲਪ ਕੀਤੀ ਹੋਵੇ, ਉਹ ਕੀਤੀ ਹੈ। ਮਾਪਿਆਂ ਵੱਲੋਂ ਦਿੱਤੀ ਇਸ ਮਦਦ ਦੀ ਔਸਤ ਰਕਮ ਲਗਭਗ $6,151 ਰਹੀ, ਜਿਸ ਵੀ ਰੂਪ ਵਿੱਚ ਹੋਵੇ। 18% ਮਾਪਿਆਂ ਨੇ 10,000 ਤੋਂ ਵੱਧ ਅਤੇ ਜਿਹੜੀ 10,000 ਤੋਂ ਲੈ ਕੇ 20,000 ਤੱਕ ਦੀ ਮਦਦ ਕੀਤੀ। ਸਭ ਤੋਂ ਵੱਡਾ ਖਰਚਾ ਜਿਹੜਾ ਗਰੋਸਰੀ ਦਾ ਜੀ, ਮਦਦ ਕਰਨ ਵਾਲੇ ਮਾਪਿਆਂ 'ਚੋਂ 56% ਆਪਣੇ ਬੱਚਿਆਂ ਦੇ ਗਰੋਸਰੀ ਦੇ ਖਰਚੇ ਵਿੱਚ ਕੁਝ ਯੋਗਦਾਨ ਪਾਉਣ ਲੱਗੇ ਨੇ। 24% ਮਾਪੇ ਕਿਰਾਇਆ ਦੇਣ ਵਿੱਚ ਮਦਦ ਕਰਦੇ ਨੇ, 21% ਯੂਟੀਲਿਟੀ ਬਿੱਲ ਲਈ ਪੈਸਾ ਦਿੰਦੇ ਨੇ, ਅਤੇ 12% ਮਾਪੇ ਕ੍ਰੈਡਿਟ ਕਾਰਡ ਜਾਂ ਹੋਰ ਕਰਜ਼ੇ ਦੀ ਅਦਾਇਗੀ ਵਿੱਚ ਵੀ ਮਦਦ ਕਰ ਰਹੇ ਨੇ। ਸੋ ਇਹ ਨਿਰਭਰਤਾ ਜਿਹੜੀ ਆ ਕੋਈ ਡਿਪੈਂਡੈਂਸੀ ਆ, ਇਹ ਨੌਜਵਾਨਾਂ ਤੱਕ ਨਹੀਂ, 35 ਤੋਂ 40 ਸਾਲ ਦੀ ਉਮਰ ਵਾਲੇ ਬੱਚਿਆਂ ਦੇ 37% ਮਾਪਿਆਂ ਨੇ ਮਦਦ ਕੀਤੀ, ਅਤੇ 19% ਮਾਪੇ ਇਹ ਕਹਿੰਦੇ ਆ ਕਿ 35 ਤੋਂ 40 ਸਾਲ ਵਾਲੇ ਉਹਨਾਂ ਦੇ ਬੱਚੇ ਅਜੇ ਵੀ ਪੂਰੀ ਤਰ੍ਹਾਂ ਇੰਡੀਪੈਂਡੈਂਟ ਨਹੀਂ। ਸੋ ਮਾਹਿਰਾਂ ਮੁਤਾਬਕ ਮਾਪਿਆਂ ਲਈ ਆਪਣੇ ਬੱਚਿਆਂ ਦੀ ਮਦਦ ਕਰਨਾ ਜ਼ਰੂਰੀ ਹੈ, ਪਰ ਇਸ ਦੇ ਨਾਲ ਆਪਣੀ ਰਿਟਾਇਰਮੈਂਟ ਬੱਚਤ ਐਮਰਜੈਂਸੀ ਫੰਡ ਅਤੇ ਹੋਰ ਜ਼ਰੂਰੀ ਖਰਚਿਆਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸੋ ਇਹ ਕੈਨੇਡਾ ਦੇ ਵਿੱਚ ਪਰਿਵਾਰਾਂ ਦੇ ਰਿਸ਼ਤੇ ਅਤੇ ਵਿੱਤੀ ਕਠਿਨਾਈਆਂ, ਇਹਨਾਂ ਸਾਰੀਆਂ ਚੀਜ਼ਾਂ 'ਤੇ ਐਡਲਟਸ ਦਾ, ਪੇਰੈਂਟਸ ਦਾ, ਬੱਚਿਆਂ ਦਾ, ਨੌਜਵਾਨਾਂ ਦਾ ਜੀਵਨ ਕਿਹੋ ਜਿਹਾ ਹੈ ਅਤੇ ਕਿਹੋ ਜਿਹਾ ਉਹਨਾਂ ਦਾ ਸਿਸਟਮ ਹੈ ਅਤੇ ਕਿਵੇਂ ਖਰਚੇ ਤੋਰ ਰਹੇ ਨੇ, ਇਸ 'ਤੇ ਇੱਕ ਓਵਰਆਲ ਝਾਤ ਜਿਹੀ ਇਸ ਦੇ ਨਾਲ ਸਾਡੀ ਪੈ ਜਾਂਦੀ ਹੈ ਜੀ। ਸੋ ਇਹ ਸਭ ਚੱਲ ਰਿਹਾ ਅਤੇ ਬਹੁਤ ਸਾਰੀਆਂ ਚੀਜ਼ਾਂ 'ਤੇ ਬਲੇਮ ਕੀਤਾ ਜਾਂਦਾ ਹੈ ਅਤੇ ਆਰਥਿਕ ਸਥਿਤੀ ਹੈ, ਮੰਦਵਾੜਾ ਹੈ ਜਾਂ ਹੋਰ ਕੋਈ ਗੱਲਾਂ ਨੇ। ਅਤੇ ਇੱਧਰ ਕੈਨੇਡਾ ਦੇ ਵਿੱਚ ਇਹ ਵੀ ਹੈ ਕਿ 2.5 ਲੱਖ ਤੋਂ ਵੱਧ ਜਿਹੜੀਆਂ ਅਰਜ਼ੀਆਂ ਨੇ ਉਹ ਜਿਹੜੇ PR ਲੈਣਾ ਚਾਹੁੰਦੇ ਨੇ, ਇੱਥੇ ਪੱਕੇ ਹੋਣਾ ਚਾਹੁੰਦੇ ਨੇ, ਉਹ ਐਡਮਿਸ਼ਨ ਸਪੇਸ ਦੀ ਉਡੀਕ ਵਿੱਚ ਨੇ, ਭਾਵ ਉਹਨਾਂ ਨੂੰ ਜਗ੍ਹਾ ਚਾਹੀਦੀ ਕਿ ਜਿੰਨਾ ਕੋਟਾ ਸਰਕਾਰ ਨੇ ਸਾਲ ਵਾਸਤੇ ਰੱਖਿਆ ਹੈ ਉਸ ਤੋਂ ਓਵਰ ਨੇ ਉਹ ਐਪਲੀਕੇਸ਼ਨਾਂ।
ਹੁਣ ਇਹ ਆਪਣੇ ਤੌਰ 'ਤੇ ਅੰਕੜੇ ਜਿਹੜੇ ਹੈਗੇ

0: ਨੇ, ਕੁਛ ਕਨਫਿਊਜ਼ ਕਰਨ ਵਾਲੇ ਵੀ ਨੇ। ਕੈਨੇਡਾ ਵਿੱਚ ਪਰਮਾਨੈਂਟ ਰੈਜੀਡੈਂਸੀ ਪੀ ਆਰ ਲਈ ਅਪਲਾਈ ਕਰਨ ਵਾਲਿਆਂ ਲਈ ਜਿਹੜੀ ਅਪਡੇਟ ਆਈ ਹੈ, ਆਈ ਆਰ ਸੀ ਸੀ ਇਹ ਕਹਿੰਦੀ ਹੈ ਕਿ 248,000 ਪਰਮਾਨੈਂਟ ਰੈਜੀਡੈਂਸ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਨੇ ਜੀ, ਉਹ ਐਡਮਿਸ਼ਨ ਸਪੇਸ ਦੀ ਉਡੀਕ ਕਰ ਰਹੀਆਂ ਨੇ। ਵੇਟਿੰਗ ਫੋਰ ਸਪੇਸ ਦਾ ਮਤਲਬ ਇੱਥੇ ਸਮਝੋ ਥੋੜ੍ਹਾ ਜਿਹਾ ਕਿ ਇਹ ਨਹੀਂ ਕਿ ਅਰਜ਼ੀ ਮਨਜ਼ੂਰ ਹੋ ਚੁੱਕੀ ਹੈ, ਇਹਦਾ ਮਤਲਬ ਇਹ ਹੈ ਕਿ ਅਰਜ਼ੀ ਪੂਰੀ ਹੈ ਪਰ ਉਸ ਲਈ ਉਹਦੀ ਜਿਹੜੀ ਉਹਦੀ ਕਲਾਸ ਹੈ ਉਹਦੇ ਵਿੱਚ ਐਡਮਿਸ਼ਨ ਕਪੈਸਿਟੀ ਜਿਹੜੀ ਹੈ ਉਹ ਲਿਮਿਟਡ ਹੋਣ ਕਰਕੇ ਫਾਈਲ ਨੂੰ ਹੋਰ ਲੰਬੇ ਸਮੇਂ ਲਈ ਰੱਖਿਆ ਜਾ ਸਕਦਾ। ਹੁਣ ਲਿਮਿਟਡ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਚਲੋ ਬਾਅਦ ਵਿੱਚ ਕਰਦੇ ਹਾਂ। ਇਹਦੇ ਵਿੱਚ ਇਕਨੋਮਿਕ ਕਲਾਸ ਹੈ, ਫੈਮਿਲੀ ਕਲਾਸ ਹੈ, ਪ੍ਰੋਟੈਕਟਡ ਕਲਾਸ ਹੈ, ਸਾਰੀਆਂ ਹੈਗੀਆਂ ਨੇ। ਜ਼ਿਆਦਾ ਕੋਟਾ ਇਕਨੋਮਿਕ ਕਲਾਸ ਦਾ ਹੁੰਦਾ। ਹੁਣ ਆਖਰੀ ਫੈਸਲੇ ਲਈ ਐਲੀਜੀਬਲ ਹੋਣਾ ਜ਼ਰੂਰੀ ਹੈ, ਮੈਡੀਕਲ ਸਿਕਿਉਰਿਟੀ ਬੈਕਗਰਾਊਂਡ ਚੈੱਕ ਵਗੈਰਾ ਅਤੇ ਹੋਰ ਰਿਕੁਆਇਰਮੈਂਟ ਸਾਰੀਆਂ ਹੋਣੀਆਂ ਜ਼ਰੂਰੀ ਆ। ਸੋ 31 ਜੁਲਾਈ ਤੱਕ ਦੇ ਜਿਹੜੇ ਸਟੈਟ ਹੈਗੇ ਉਹਦੇ ਵਿੱਚ ਇਕਨੋਮਿਕ ਕੈਟੇਗਰੀ ਵਿੱਚ ਲਗਭਗ 56,000 ਐਪਲੀਕੇਸ਼ਨ ਜਿਹੜੀਆਂ ਸਪੇਸ ਨੂੰ ਉਡੀਕ ਰਹੀਆਂ ਸੀ। ਫੈਮਿਲੀ ਕੈਟੇਗਰੀ ਵਿੱਚ ਇਹ ਗਿਣਤੀ 68,000 ਅਤੇ ਪ੍ਰੋਟੈਕਸ਼ਨ ਕੈਟਾਗਰੀ ਵਿੱਚ ਤਕਰੀਬਨ 125,000 ਦੱਸੀ ਗਈ। ਕੁੱਲ ਮਿਲਾ ਕੇ 248,000 ਜਿਹੜੀਆਂ ਅਰਜ਼ੀਆਂ ਦੱਸੀਆਂ ਗਈਆਂ ਅਤੇ 31 ਜੁਲਾਈ 2026 ਤੱਕ ਸਭ ਨੂੰ ਰਲਾ ਕੇ 716,000 ਦੇ ਕਰੀਬ ਲੋਕ ਜਿਹੜੇ ਨੇ ਉਹਨਾਂ ਦੀ ਐਪਲੀਕੇਸ਼ਨ ਫਾਈਨਲ ਨਹੀਂ ਹੋਈਆਂ ਅਤੇ ਇਹਨਾਂ 'ਚੋਂ 35% ਪ੍ਰੋਸੈਸਿੰਗ ਦੀ ਬਜਾਏ ਐਡਮਿਸ਼ਨ ਸਪੇਸ ਵਿੱਚ ਪਈਆਂ ਨੇ। ਸੋ ਇਹ ਬਹੁਤ ਵੱਡਾ ਅੰਕੜਾ ਹੈ ਜੀ। ਫੈਮਿਲੀ ਸਪੋਂਸਰਸ਼ਿਪ ਦੇ ਵਿੱਚ ਵੀ ਬਹੁਤ ਲੰਬੀ ਵੇਟ ਹੈ ਅਤੇ ਇਮੀਗ੍ਰੇਸ਼ਨ ਨਿਊਜ਼ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ ਸਪਾਊਸ ਜਾਂ ਕਾਮਨ ਲਾ ਪਾਰਟਨਰਸ਼ਿਪ ਪਾਰਟਨਰ ਸਪੋਂਸਰਸ਼ਿਪ ਵਾਲੇ ਜਿਹੜੇ ਨੇ ਉਹਨਾਂ ਦੀ ਵੇਟ ਜਿਹੜੀ 3 ਸਾਲ ਟੱਪ ਗਈ ਹੈ। ਸੋ ਇਹ ਇਨਲੈਂਡ ਸਪਾਊਸ ਕੈਟਾਗਰੀ ਨਾਲ ਸੰਬੰਧਿਤ ਹੈਗੇ ਅਤੇ ਇਹਨੂੰ ਸਾਰੀਆਂ ਸਪਾਊਸ ਸਪੋਂਸਰਸ਼ਿਪ ਐਪਲੀਕੇਸ਼ਨ ਲਈ ਇੱਕੋ ਹੀ ਪ੍ਰੋਸੈਸਿੰਗ ਟਾਈਮ ਜਿਹੜਾ ਕਹਿੰਦੇ ਉਹ ਨਾ ਸਮਝੋ। ਸੋ ਹਰ ਸਾਲ ਕਿੰਨੇ ਲੋਕਾਂ ਨੂੰ ਪੀ ਆਰ ਦਿੱਤੀ ਜਾ ਸਕਦੀ ਹੈ ਅਤੇ ਐਪਲੀਕੇਸ਼ਨ ਦੀ ਗਿਣਤੀ, ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਐਪਲੀਕੇਸ਼ਨ ਦੀ ਗਿਣਤੀ ਐਡਮਿਸ਼ਨ ਸਪੇਸਿਸ ਤੋਂ ਵੱਧ ਜਾਂਦੀ ਹੈ ਅਤੇ ਇਹਨੂੰ ਕੰਪਲੀਟ ਐਪਲੀਕੇਸ਼ਨ ਨੂੰ ਅਗਲੇ ਸਾਲਾਂ ਲਈ ਉਡੀਕਿਆ ਜਿਹੜਾ ਉਡੀਕ ਕਰਨਾ ਪੈ ਸਕਦਾ। ਸੋ ਇਹਦੇ ਜਿਹੜੇ ਅੰਕੜੇ ਨੇ ਜੀ ਬਹੁਤ ਅਹਿਮ ਨੇ ਅਤੇ ਇਹ ਕਿੰਨਾ ਕੁ ਅਸਰ ਪਵੇਗਾ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਉਹਨਾਂ ਸਾਰੀਆਂ ਚੀਜ਼ਾਂ 'ਤੇ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ।
1: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ।

0: ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।

ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਕੈਨੇਡਾ ਦੀ ਆਬਾਦੀ ਦੇ ਬਾਰੇ ਕੁਛ ਅੰਕੜੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਅਤੇ ਨਾਲ ਅਸੀਂ ਯਾਦ ਕਰਾ ਦਈਏ ਕਿ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 'ਤੇ ਕੱਲ੍ਹ ਤੋਂ 23 ਸਤੰਬਰ ਤੋਂ ਜਾਰੀ ਸੇਲ ਦੇ ਸਿਰਫ ਅੱਜ ਤੋਂ ਬਾਅਦ 2 ਦਿਨ ਬਾਕੀ ਰਹਿ ਗਏ ਨੇ। 26 ਸਤੰਬਰ ਤੱਕ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 'ਤੇ ਬਹੁਤ ਵੱਡੀ ਸੇਲ ਹੈ। ਅਗਰ ਤੁਸੀਂ ਮਰਸੀਡੀਜ਼ ਦੀ ਕਾਰ ਖਰੀਦਣੀ ਹੈ ਤਾਂ ਜ਼ਰੂਰ ਸੰਪਰਕ ਕਰੋ ਗੌਰਵ ਸ਼ਰਮਾ ਹੋਣਾ ਨਾਲ 403-903-6657 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਖਬਰਾਂ ਵੱਲ ਧਿਆਨ ਕਰਦੇ ਹਾਂ ਜੀ। ਕੈਨੇਡਾ ਦੀ ਪਾਪੂਲੇਸ਼ਨ ਵਧਣ ਦੀ ਰਫ਼ਤਾਰ ਇੱਕਦਮ ਘੱਟ ਗਈ ਹੈ, ਲੇਕਿਨ ਉਸ ਤੋਂ ਪਹਿਲਾਂ ਜਿਹੜੇ ਨੌਨ ਪਰਮਾਨੈਂਟ ਰੈਜੀਡੈਂਟ ਨੇ, ਕੱਚੇ ਵਸਨੀਕ ਨੇ, ਉਹਨਾਂ ਦੀ ਗਿਣਤੀ ਕਿਵੇਂ ਇੱਕਦਮ ਵੱਧ ਗਈ ਹੈ ਇਹਦੇ ਬਾਰੇ ਜ਼ਰਾ ਕੁ ਗੱਲਬਾਤ ਕਰਦੇ ਹਾਂ। ਸਟੈਟਿਸਟਿਕਸ ਕੈਨੇਡਾ ਨੇ ਜੂਨ ਮਹੀਨੇ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਡੇ ਕੋਲ ਤਕਰੀਬਨ 2.5 ਮਿਲੀਅਨ, ਤਕਰੀਬਨ 25 ਲੱਖ, 25.5 ਲੱਖ ਕੱਚੇ ਵਸਨੀਕ ਨੌਨ ਪਰਮਾਨੈਂਟ ਰੈਜੀਡੈਂਟ ਹੈਗੇ ਨੇ। ਇਹ ਜੂਨ ਦੇ ਵਿੱਚ ਦੱਸਿਆ ਸੀ, ਪਰ ਸਟੈਟ ਜਿਹੜੇ ਸੀਗੇ ਉਹ ਅਪ੍ਰੈਲ ਦੇ ਸੀ। ਇਸੇ ਤਰ੍ਹਾਂ ਹੁੰਦਾ ਕਿ 2 ਮਹੀਨੇ ਪੁਰਾਣਾ ਜਿਹੜਾ ਅੰਕੜਾ ਸਾਂਝਾ ਕੀਤਾ ਜਾਂਦਾ, ਪਰ ਜਿਹੜੇ ਤਾਜ਼ਾ ਆਏ ਨੇ ਜੀ, ਤਾਜ਼ੀ ਰਿਪੋਰਟ ਦਿੱਤੀ ਹੈ ਅਤੇ ਉਹਦੇ ਨਾਲੋਂ ਉਹ ਜੋ ਪਹਿਲਾਂ ਦਿੱਤੀ ਸੀ ਉਹਦੇ ਨਾਲੋਂ 2,40,000 ਕੱਚੇ ਵੱਧ ਗਏ ਨੇ। ਇਹ 2,40,000 ਕਿਵੇਂ ਵੱਧ ਗਏ, 10% ਵਾਧਾ ਕਿਵੇਂ ਆ ਗਿਆ, ਇਹ ਬੜੀ ਅਜੀਬ ਗੱਲ ਹੈ। ਪਰ ਇਹ ਰਿਵਾਈਜ਼ ਕੀਤਾ ਆਪਣੇ ਜਿਹੜੇ ਸਟੈਟਸ ਨੇ, ਡਿਫਰੈਂਸ ਇਹ ਹੋ ਤਕਰੀਬਨ 9.5% ਦਾ। ਅਤੇ ਜਿਹੜਾ ਅਪ੍ਰੈਲ ਵਾਲਾ ਐਸਟੀਮੇਟ ਜੂਨ 'ਚ ਮਿਲਿਆ ਸੀ ਉਹਦੇ 'ਚ ਕਿਹਾ ਗਿਆ ਸੀ ਕਿ ਨੌਨ ਪਰਮਾਨੈਂਟ ਰੈਜੀਡੈਂਟ ਜਿਹੜੇ ਨੇ ਉਹ 2026 ਦੇ ਪਹਿਲੇ ਕੁਆਟਰ ਵਿੱਚ 4.5% ਘੱਟ ਗਏ ਨੇ ਅਤੇ ਹੁਣ ਜਿਹੜੇ ਵੱਧ ਗਏ ਨੇ, ਫਿਰ ਇਹ ਕਿਵੇਂ ਓਵਰਆਲ ਨੰਬਰ ਕਿਵੇਂ ਮੈਚ ਕਰੇਗਾ। ਇਹ ਜਿਹੜੇ ਤਾਜ਼ਾ ਅੰਕੜੇ ਆਏ ਨੇ ਇਹਨਾਂ ਦੇ ਵਿੱਚ ਏਜੰਸੀ ਨੇ ਰਿਪੋਰਟ ਕੀਤਾ ਕਿ ਸੈਕਿੰਡ ਕੁਆਟਰ ਦੇ ਵਿੱਚ ਜਿਹੜੀ ਹੈ ਇਹਦੀ ਜਿਹੜੀ ਰਿਪੋਰਟ ਆਈ ਹੈ ਇਸ ਵਿੱਚ ਐਸਟੀਮੇਟ ਜਿਹੜਾ ਅਸੀਂ ਬਦਲ ਲਿਆ। ਹੁਣ ਇਹ ਰਿਵਾਈਜ਼ ਕਿਉਂ ਕੀਤਾ ਅਤੇ ਇਹਨੇ ਆਪਣੇ ਜਿਹੜਾ ਕੰਪਲੀਟ ਇਨਫੋਰਮੇਸ਼ਨ ਜਿਹੜੀ ਹੁਣ ਆਈ ਹੈ ਜੀ, ਅਵੇਲੇਬਲ ਹੋਈ ਆ, ਉਸ ਤੋਂ ਬਾਅਦ ਇਹ ਅੰਕੜੇ ਦਿੱਤੇ ਨੇ। ਦੋ ਵੱਡੇ ਕਾਰਨ ਨੇ। ਪਹਿਲਾ ਕਿ ਨਵੇਂ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਦੇ ਐਡਮਿਨਿਸਟ੍ਰੇਟਿਵ ਅੰਕੜੇ ਨੇ ਜਿਹੜੇ ਡਾਟਾ ਹੈ ਉਹਨਾਂ ਵਿੱਚ ਜ਼ਿਆਦਾ ਰਿਕਾਰਡ ਹੈ ਪਰਮਿਟ ਐਕਸਟੈਂਸ਼ਨ ਦਾ। ਇਹ ਇਸ ਤਰ੍ਹਾਂ ਸਮਝ ਲਿਆ ਸੀ ਕਿ ਜਿਨ੍ਹਾਂ ਦੇ ਪਰਮਿਟ ਜਿਹੜੇ ਜਿਹੜੇ ਐਕਸਪਾਇਰ ਹੋਣ ਵਾਲੇ ਸੀ ਉਹਨਾਂ ਦੀ ਗਿਣਤੀ ਘਟਿਆ ਗਿਣ ਲਿਆ ਸੀ ਅਤੇ ਹੁਣ ਜ਼ਿਆਦਾ ਰਿਕਾਰਡ ਇਸ ਚੀਜ਼ ਨੇ ਕਿ ਪਰਮਿਟ ਬਹੁਤ ਐਕਸਟੈਂਡ ਵੀ ਹੋ ਚੁੱਕੇ ਨੇ। ਇਹ ਇਨਫੋਰਮੇਸ਼ਨ ਜਦੋਂ ਆਈ ਆਪਣੇ ਜਿਹੜੇ ਤਾਜ਼ਾ ਐਸਟੀਮੇਟ ਜਿਹੜੇ ਸੀ ਸਟੈਟਿਸਟਿਕਸ ਕੈਨੇਡਾ ਨੇ ਤਿਆਰ ਕੀਤੇ ਅਤੇ ਉਹਦੇ ਵਿੱਚ ਇਨਫੋਰਮੇਸ਼ਨ ਆਈ। ਦੂਸਰਾ ਕਿ 2 ਨਵੀਆਂ ਐਡਜਸਟਮੈਂਟ ਜਿਹੜੀਆਂ ਸੀ ਉਹ ਇਹਨਾਂ ਨੇ IRCC ਨੇ ਕੀਤੀਆਂ, ਸਟੈਟਿਸਟਿਕਸ ਕੈਨੇਡਾ ਨੇ ਕੀਤੀਆਂ, ਜਿਹਦੇ ਵਿੱਚ ਜਿਹੜੇ ਇਹ ਸੀ ਐਸਟੀਮੇਟ ਕੀਤਾ ਜਾਂਦਾ ਸੀ ਕਿ ਕਿੰਨੇ ਪਰਮਿਟ ਹੋਲਡਰ ਜਿਹੜੇ ਨੇ ਕੈਨੇਡਾ ਵਿੱਚ ਐਕਚੁਅਲੀ ਰਹਿ ਰਹੇ ਨੇ। ਅਤੇ ਇੱਕ ਇਹਦੇ ਵਿੱਚੋਂ ਇਹ ਸੀ ਕਿ ਕੈਨੇਡਾ ਬਾਰਡਰ ਸਰਵਿਸ ਜਿਹੜੀ ਏਜੰਸੀ ਹੈ ਉਹ ਐਂਟਰੀ ਅਤੇ ਐਗਜ਼ਿਟ ਡਾਟਾ ਜਿਹੜਾ ਉਹ ਐਸਟੀਮੇਟ ਜਿਹੜਾ ਸੀ ਉਹ ਪਰਮਿਟ ਹੋਲਡਰ ਨੂੰ ਕਰਦਾ ਸੀ ਅਤੇ ਜਿਹੜੇ ਆਪਣੇ ਪਰਮਿਟ ਐਕਸਪਾਇਰ ਹੋਣ ਤੋਂ ਪਹਿਲਾਂ ਨਿਕਲ ਜਾਂਦੇ ਸੀ ਉਹਨਾਂ ਦੀ ਗਿਣਤੀ ਉਸ ਹਿਸਾਬ ਨਾਲ ਕੀਤੀ ਜਾਂਦੀ ਹੈ। ਸੋ ਦੂਸਰਾ ਇਹ ਹੈ ਕਿ ਜਿਹੜੇ ਲੋਕ ਆਪਣੇ ਟੈਂਪਰੇਰੀ ਸਟੇਟਸ ਨੂੰ ਐਕਸਟੈਂਡ ਕਰ ਲੈਂਦੇ ਨੇ ਉਹਨਾਂ ਨੂੰ ਕਿਵੇਂ ਇਨਵੋਲਵ ਕਰਨਾ ਇਸ ਗਿਣਤੀ ਵਿੱਚ, ਉਹ ਜਿਹੜਾ ਹੁਣ ਨਵੇਂ ਤਰੀਕੇ ਨਾਲ ਕੀਤਾ ਗਿਆ। ਸੋ ਜਿਹੜਾ ਕੰਪਲੀਕੇਟਡ ਹੋ ਗਿਆ NPR ਕਾਊਂਟ, ਇਹਦੇ ਨਾਲ ਜਿਹੜਾ ਸਰਕਾਰ ਵਾਸਤੇ ਵੀ ਦੁਬਿਧਾ ਖੜ੍ਹੀ ਹੈ ਅਤੇ ਜਿਹੜੇ NPR ਖੁਦ ਨੇ, ਨੌਨ ਪਰਮਾਨੈਂਟ ਰੈਜੀਡੈਂਟ ਨੇ, ਉਹਨਾਂ ਲਈ ਵੀ ਦੁਬਿਧਾ ਖੜ੍ਹੀ ਹੋਵੇਗੀ। ਅਤੇ ਸਟੈਟਿਸਟਿਕਸ ਕੈਨੇਡਾ ਜਿਹੜਾ ਹੈ ਉਹਨਾਂ ਨੇ ਨੌਨ ਪਰਮਾਨੈਂਟ ਰੈਜੀਡੈਂਟ ਜਿਹੜਾ ਰੈਜੀਡੈਂਟ ਐਸਟੀਮੇਟ ਹੈ ਉਹ ਅਪਡੇਟ ਦੇਣੇ ਸ਼ੁਰੂ ਕੀਤੇ ਆ ਅਤੇ ਇਹਦੇ ਵਿੱਚ ਜੋ ਹੁਣ ਨਵੇਂ ਨੰਬਰ ਆਏ ਨੇ, ਪਰ ਇਹ ਓਵਰਆਲ ਘੱਟ ਰਹੀ ਹੈ ਆਬਾਦੀ, ਇਹ ਗੱਲ ਸਹੀ ਹੈ। ਸੋ ਕੈਨੇਡਾ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜੇ ਦੇ ਦੱਸਣ ਮੁਤਾਬਕ ਵੀ ਇਹ ਕੁੱਲ ਆਬਾਦੀ ਦਾ 6.7% ਹੈ ਅਤੇ ਜੋ ਕਿ ਜੋ ਬੇਸਿਕਲੀ ਅਪ੍ਰੈਲ ਵਾਲੀ ਫਿਗਰ ਆ ਉਹਦੇ ਨਾਲੋਂ ਅਜੇ ਵੀ ਘੱਟ ਨੇ ਅਤੇ ਰਿਵਾਈਜ਼ਡ ਫਿਗਰ ਜਿਹੜੀ ਹੈ। ਸੋ ਇਸ ਸਾਲ ਜਿਹੜੇ ਕੈਨੇਡਾ ਵਾਲੇ ਨੇ ਨੌਨ ਪਰਮਾਨੈਂਟ ਰੈਜੀਡੈਂਟ ਪਾਪੂਲੇਸ਼ਨ ਜਿਹੜੀ ਹੈ ਰਿਵਾਈਜ਼ਡ ਪੀਕ ਜਿਹੜੀ ਹੈ ਉਹਦੇ ਨਾਲੋਂ ਕਾਫ਼ੀ ਥੱਲੇ ਆ, ਜੋ ਕਿ 1 ਅਕਤੂਬਰ 2024 ਦੇ ਵਿੱਚ ਸੀ ਜਦੋਂ 29,84,000 ਤੋਂ ਵੱਧ ਕੱਚੇ ਵਸਨੀਕ ਸਨ ਕੈਨੇਡਾ ਵਿੱਚ। ਓਵਰਆਲ ਜਿਹੜਾ ਗਿਣਤੀ ਪਾਪੂਲੇਸ਼ਨ ਦੀ ਕਰ ਲੈਂਦੇ ਹਾਂ ਜੀ, ਹੁਣ ਕੈਨੇਡਾ ਵਿੱਚ ਪਾਪੂਲੇਸ਼ਨ ਜਿਹੜੀ ਹੈ ਸਲੋਐਸਟ ਐਨੂਅਲ ਪਾਪੂਲੇਸ਼ਨ ਗਰੋਥ ਹੋਈ ਹੈ ਕਈ ਦਹਾਕਿਆਂ ਦੇ ਵਿੱਚ।

ਇਹ ਸਿਰਫ ਇਮੀਗ੍ਰੇਸ਼ਨ ਦੇ ਘਟਣ ਕਾਰਨ ਹੋਈ ਹੈ ਅਤੇ ਟੈਂਪਰੇਰੀ ਰੈਜੀਡੈਂਟ ਅਤੇ ਹੋਰਨਾਂ ਦੀ ਪਾਪੂਲੇਸ਼ਨ ਘਟਣ ਦੇ ਨਾਲ ਹੋਈ ਹੈ। ਨਵੇਂ ਸਟੈਟ ਸਕੈਨ ਦੇ ਫਿਗਰ ਜਿਹੜੇ ਨੇ ਉਹਨਾਂ ਮੁਤਾਬਕ ਪਾਪੂਲੇਸ਼ਨ ਦੇ ਬਾਰੇ ਕਿਹਾ ਗਿਆ ਕਿ ਇਹ 41,798,407 ਹੈ। ਸੋ 4,17,98,407 ਹੈ 1 ਜੁਲਾਈ 2026 ਤੱਕ। ਹੁਣ ਇਹਦੇ ਵਿੱਚ ਇਹ ਹੈ ਕਿ ਇਨਕਰੀਜ਼ ਜਿਹੜਾ ਹੈ ਪਿਛਲੇ ਇੱਕ ਸਾਲ ਦੇ ਵਿੱਚ ਸਿਰਫ 1,99,000 ਜਿਹੜੀ ਗਿਣਤੀ ਹੈ ਵਧੀ ਹੈ, 189,000 ਦੀ ਗਿਣਤੀ ਵਧੀ ਹੈ। ਸੋ ਇਹ ਇਹ ਜੁਲਾਈ ਟੂ ਜੁਲਾਈ ਦਾ ਜਿਹੜਾ ਪਾਪੂਲੇਸ਼ਨ ਇਨਕਰੀਜ਼ ਹੈ ਪਿਛਲੇ ਸਾਲ ਦੀ ਜੁਲਾਈ ਨਾਲੋਂ ਇਸ ਸਾਲ ਦੀ ਜੁਲਾਈ ਦਾ, ਇਹ ਕਿਹਾ ਜਾ ਰਿਹਾ ਕਿ ਸਮੋਲੈਸਟ ਹੈ ਅਤੇ ਇਹ ਜਿਹੜਾ ਹੈ 1944-45 ਤੋਂ ਬਾਅਦ ਇਹ ਇੰਨਾ ਲੋਅ ਅੰਕੜਾ ਜਿਹੜਾ ਹੈ ਜੀ ਉਹ ਸਾਹਮਣੇ ਆਇਆ। ਅਤੇ ਸੋ ਕੈਨੇਡਾ ਦੀ ਆਬਾਦੀ ਲਗਾਤਾਰ ਜਿਹੜੀ ਹੈ ਉਹ ਘਟਦੀ ਹੋਈ ਅਤੇ ਪਾਪੂਲੇਸ਼ਨ ਗਰੋਥ ਰੇਟ ਜਿਹੜਾ ਹੈ 0.5% ਜਿਹੜਾ ਹੈ ਜੀ ਉਹ ਇੱਕ ਵਾਰੀ ਫੇਰ ਹੋ ਗਿਆ। ਅਤੇ ਇਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਸਟੈਟਿਸਟਿਕਸ ਕੈਨੇਡਾ ਦੇ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਘਟੀ ਹੈ ਜੀ ਇਹ ਸਾਰੇ ਅੰਕੜੇ ਨੇ ਜੀ। ਇਸ ਤੋਂ ਇਲਾਵਾ ਹੋਰ ਖਬਰਾਂ ਦੇ ਵਿੱਚ ਅਸੀਂ ਆਪ ਜੀ ਨਾਲ ਕੁਛ ਸਾਂਝੀਆਂ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਸਪੌਂਸਰਾਂ ਦੇ ਸੁਨੇਹੇ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬਿਹਤਰੀਨ ਰੇਟ ਲੈਣੇ ਨੇ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਹੈ 587-832-1208 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ। ਆਪਣੀ ਬੋਲੀ ਵਿੱਚ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨਾਲ ਸੰਪਰਕ ਕਰੋ ਅਤੇ ਬਿੱਲੇ ਸਰਕਾਰ ਨੂੰ ਭੇਜਣਗੇ। ਫੋਨ ਹੈ 8257600983 8257600983 YYC ਹੋਮ ਕੇਅਰ। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹਿਆ ਹੈ ਜੀ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ 587-617-4496 5876-17-4696 ਮਰਸੀਡੀਜ਼ ਬੈਂਜ ਕੰਟਰੀ ਹਿਲਸ। ਮਰਸੀਡੀਜ਼ ਬੈਂਜ ਕੰਟਰੀ ਹਿਲਸ 'ਤੇ ਕੱਲ੍ਹ ਤੋਂ ਹੀ 23 ਸਤੰਬਰ ਤੋਂ 26 ਸਤੰਬਰ ਤੱਕ ਜ਼ਬਰਦਸਤ ਸੇਲ ਲੱਗੀ ਹੋਈ ਹੈ ਅਤੇ ਉਹਨਾਂ ਵੱਲੋਂ ਸੁਨੇਹਾ ਹੈ ਕਿ ਇਹ ਤਰੀਕਾ ਨੋਟ ਕਰ ਲਓ ਕਿ ਸਿਰਫ 2 ਦਿਨ ਅੱਜ ਦਾ ਦਿਨ ਪਾ ਕੇ ਇਸ ਤੋਂ ਬਾਅਦ 2 ਦਿਨ ਹੋਰ ਬਾਕੀ ਨੇ ਅਤੇ ਬਹੁਤ ਵੱਡੀ ਸੇਲ ਮਰਸੀਡੀਜ਼ ਬੈਂਜ ਕੰਟਰੀ ਹਿਲਸ ਨਾਰਥ ਈਸਟ ਕੈਲਗਰੀ 'ਤੇ ਬਹੁਤ ਭਾਰੀ ਡਿਸਕਾਊਂਟ ਗੱਡੀਆਂ 'ਤੇ ਜਿਹੜੇ ਨੇ ਜੀ ਉਹ ਦਿੱਤੇ ਜਾਣਗੇ। ਅਤੇ ਇਹ ਡਿਸਕਾਊਂਟ ਕਿਸ ਕਿਸ ਤਰ੍ਹਾਂ ਦੇ ਨੇ, ਕਿਹੜੇ ਕਿਹੜੇ ਮਾਡਲਸ ਨੇ ਅਤੇ ਤੁਸੀਂ ਜ਼ਰੂਰ ਪਤਾ ਕਰੋ। ਜ਼ਿਆਦਾ ਜਾਣਕਾਰੀ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ 403-903-6757 4030-903-6757। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੋਂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 4034043500। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਸਿਟੀਸਕੇਪ ਲੈਂਡਿੰਗ ਵਿੱਚ। ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਹੈ 403-936-7777। ਡਾਈਨ ਇਨ ਕਰੋ, ਡਿਲੀਵਰੀ ਕਰਵਾਓ ਜਾਂ ਟੇਕ ਆਊਟ ਵੀ ਤੁਸੀਂ ਲਿਜਾ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਤੋਂ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਦੇ ਵਿੱਚ ਜੋ ਪਾਸਪੋਰਟ ਫੋਟੋ ਆਪ ਜੀ ਨੂੰ ਤਿਆਰ ਕਰਕੇ ਦਿੱਤੀ ਜਾਵੇਗੀ। ਅਗਰ ਤੁਸੀਂ ਕਿਸੇ ਵੀ ਕੰਟਰੀ ਦਾ ਪਾਸਪੋਰਟ ਬਣਾਉਣਾ ਹੋਵੇ, OCI, US ਵੀਜ਼ਾ ਜਾਂ ਕੋਈ ਗੌਰਮੈਂਟ ID, ਤਾਂ ਟੋਪ ਕੁਆਲਿਟੀ ਅਤੇ ਘੱਟ ਰੇਟ ਪਿਕਸਲ ਫੋਟੋ ਸਟੂਡੀਓ ਫੈਮਿਲੀ ਫੋਟੋ, ਬੇਬੀ ਫੋਟੋ ਅਤੇ ਬਿਜ਼ਨਸ ਪੋਰਟਰੇਟ ਵੀ ਤੁਸੀਂ ਇਹਨਾਂ ਕੋਲੋਂ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਕਰਦੇ ਨੇ ਪਿਕਸਲ ਫੋਟੋ ਸਟੂਡੀਓਜ਼। ਫੋਨ ਨੰਬਰ 403-947-0060। ਪ੍ਰੋਗਰਾਮ ਵਿੱਚ ਸਮਾਂ ਜ਼ਿਆਦਾ ਨਹੀਂ ਹੈ, ਲੇਕਿਨ ਖਬਰਾਂ ਕੋਈ ਸਾਂਝੀਆਂ ਕਰਦੇ ਹਾਂ। ਐਨਵਾਇਰਮੈਂਟਲਿਸਟ, ਵਾਤਾਵਰਨ ਪ੍ਰੇਮੀ ਡੇਵਿਡ ਸੁਜ਼ੂਕੀ ਦਾ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ। ਡੇਵਿਡ ਸੁਜ਼ੂਕੀ ਉਹ ਕਹਿੰਦੇ ਨੇ ਕਿ ਜਦੋਂ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਬਣੇ ਸੀ ਤਾਂ ਮੈਂ ਖੁਸ਼ੀ ਮਨਾਈ ਸੀ। ਕਹਿੰਦੇ ਮੈਂ ਪ੍ਰਾਈਮ ਮਿਨਿਸਟਰ ਦੇ ਨਾਲ ਪਹਿਲਾਂ ਮੁਲਾਕਾਤਾਂ ਕੀਤੀਆਂ ਹੋਈਆਂ ਨੇ ਅਤੇ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਸੀ ਕਿ ਮਾਰਕ ਕਾਰਨੀ

ਇਨਵਾਇਰਨਮੈਂਟ ਦੇ ਚੈਲੰਜਸ ਤੇ ਕਲਾਈਮੇਟ ਚੇਂਜ ਦੇ ਚੈਲੰਜਸ ਨੂੰ ਸਮਝਦੇ ਨੇ, ਪਰ ਕਹਿੰਦੇ ਨੇ ਕਿ ਕਲਾਈਮੇਟ ਚੇਂਜ ਦੇ ਮੁੱਦੇ ਤੇ ਜੋ ਮੋੜ ਮਾਰਕ ਕਾਰਨੀ ਨੇ ਕੱਟਿਆ ਤੇ ਆਰਥਿਕਤਾ ਨੂੰ ਉਹਨਾਂ ਨੇ ਪਹਿਲ ਦਿੱਤੀ ਹੈ ਵਾਤਾਵਰਨ ਦੇ ਨਾਲੋਂ, ਉਸ ਤੇ ਮੈਂ ਨਿਰਾਸ਼ ਹਾਂ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮਾਰਕ ਕਾਰਨੀ ਕੈਨੇਡਾ ਨੂੰ ਇੱਕ ਟੋਏ ਵੱਲ ਨੂੰ, ਖੱਡੇ ਵੱਲ ਨੂੰ ਲੈ ਕੇ ਜਾ ਰਹੇ ਨੇ। ਸੁਜ਼ੂਕੀ ਨੇ ਕਿਹਾ ਕਿ ਮੈਂ ਕਹਿੰਦੇ ਬਿਲਕੁਲ ਅੰਨੇ ਹੋ ਕੇ ਮਾਰਕ ਕਾਰਨੀ ਦੇ ਐਕਸ਼ਨ ਅਤੇ ਪ੍ਰੋਮਿਸ 'ਤੇ ਮੈਂ ਬਿਲੀਵ ਕੀਤਾ ਅਤੇ ਕਹਿੰਦੇ ਮੈਨੂੰ ਕਿਸੇ ਨੇ ਵਾਰਨਿੰਗ ਵੀ ਦਿੱਤੀ ਸੀ ਅਤੇ ਉਹ ਵਾਰਨਿੰਗ ਇਹ ਸੀ ਕਿ ਇਹ ਇੱਕ ਆਰਥਿਕ ਮਾਹਰ ਹਨ, ਬੈਂਕਰ ਹਨ ਅਤੇ ਇਸ ਵੇਲੇ ਰਾਜਨੀਤੀਵਾਨ ਨੇ ਅਤੇ ਇਹਨਾਂ ਦਾ ਏਜੰਡਾ ਜਿਹੜਾ ਹੈ ਉਹ ਆਰਥਿਕਤਾ ਹੋਵੇਗਾ, ਨਾ ਕਿ ਵਾਤਾਵਰਨ ਹੋਵੇਗਾ। ਅਤੇ ਹੁਣ ਉਹ ਕਹਿੰਦੇ ਨੇ ਕਿ ਮਾਰਕ ਕਾਰਨੀ ਵਾਕਿਆ ਹੀ ਆਰਥਿਕ ਨੀਤੀਵਾਨ ਨੇ ਅਤੇ ਮੈਂ ਕਹਿੰਦੇ ਬਹੁਤ ਸਾਰੇ ਮਿਲੀਅਨਸ ਆਫ ਕੈਨੇਡੀਅਨਸ ਨੂੰ ਸਾਇੰਸ ਅਤੇ ਨੇਚਰ ਦੇ ਦੁਨੀਆ ਦੇ ਵਿੱਚ ਲੈ ਕੇ ਆਇਆ ਆਪਣੇ ਲਿਵਿੰਗ ਰੂਮ ਦੇ ਵਿੱਚੋਂ ਅਤੇ ਹੋਰਨਾਂ ਚੀਜ਼ਾਂ ਦੇ ਵਿੱਚੋਂ ਮੈਂ ਕੈਨੇਡੀਅਨਾਂ ਨੂੰ ਜਿਹੜਾ ਉਹ ਵਾਤਾਵਰਨ ਦੀ ਦਿੱਖ ਦਿਖਾਈ ਹੈ। ਪਰ ਹੁਣ 90 ਸਾਲ ਉਮਰ ਹੈ ਅਤੇ ਉਹ ਕਹਿੰਦੇ ਕਿ ਮੈਂ ਕੈਨੇਡੀਅਨ ਨਾਲ ਅਜੇ ਵੀ ਗੱਲਬਾਤ ਕਰਨੀ ਚਾਹੁੰਦਾ ਵਾਤਾਵਰਨ ਦੇ ਮੁੱਦੇ 'ਤੇ। ਸੋ ਉਹਨਾਂ ਨੇ ਵਾਤਾਵਰਨ ਦੇ ਮੁੱਦੇ 'ਤੇ ਲੜਾਈ ਲੜੀ ਹੈ, ਗ੍ਰੀਨ ਹਾਊਸ ਗੈਸਿਸ ਨੂੰ ਲੈ ਕੇ, ਜੰਗਲਾਂ ਦੇ ਮੁੱਦਿਆਂ 'ਤੇ ਅਤੇ ਕਲਾਈਮੇਟ ਤਬਦੀਲੀ ਜੋ ਹੋ ਰਹੀ ਹੈ ਦੁਨੀਆ ਦੇ ਵਿੱਚ, ਉਸ ਮੁੱਦੇ 'ਤੇ ਮਾਰਕ ਕਾਰਨੀ ਸਰਕਾਰ ਦੇ ਨਾਲ ਨਾਰਾਜ਼ ਨਜ਼ਰ ਆ ਰਹੇ ਨੇ ਜੀ, ਵਾਤਾਵਰਨ ਪ੍ਰੇਮੀ ਡੇਵਿਡ ਸੁਜ਼ੂਕੀ। ਇਹ ਖੈਰ ਕੈਨੇਡਾ ਵਾਲਿਆਂ ਨੂੰ ਇਸ ਵੇਲੇ ਜਿਹੜੀਆਂ ਹੋਰ ਸਮੱਸਿਆਵਾਂ ਪਈਆਂ ਹੋਈਆਂ ਨੇ ਅਤੇ ਜੋ ਅਮਰੀਕਾ ਵੱਲੋਂ ਖਾਸ ਤੌਰ 'ਤੇ ਜਿਸ ਤਰ੍ਹਾਂ ਦੀਆਂ ਸਖ਼ਤੀਆਂ ਦਾ ਸਾਹਮਣਾ ਕਰਨਾ ਪਿਆ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਜੀ। ਇੱਧਰ ਕੈਨੇਡਾ ਦੇ ਵਿੱਚ ਨੌਕਰੀਆਂ ਦੀ ਸਥਿਤੀ ਕਿਹੋ ਜਿਹੀ ਹੈ, ਇਸ ਬਾਰੇ ਵੀ ਥੋੜ੍ਹੀ ਜਿਹੀ ਚਰਚਾ ਕਰ ਲੈਂਦੇ ਹਾਂ। ਵਿੰਡਸਰ ਸ਼ਹਿਰ ਹੈ ਜੀ, ਓਨਟੇਰੀਓ ਦਾ ਬਾਰਡਰ ਸ਼ਹਿਰ ਹੈ, ਡੈਟਰੋਇਟ ਦੇ ਨਾਲ ਲੱਗਦਾ ਅਮਰੀਕਾ ਦੇ। ਉੱਥੇ ਇੱਕ ਨਵਾਂ ਕੌਸਕੋ ਖੁੱਲ੍ਹਿਆ ਅਤੇ ਜੌਬ ਲੈਣ ਵਾਸਤੇ ਇੰਟਰਵਿਊਜ਼ ਲਈ ਉੱਥੇ ਹਜ਼ਾਰ ਤੋਂ ਵੱਧ ਲੋਕ ਲਾਈਨ ਵਿੱਚ ਲੱਗੇ ਰਹੇ। ਸੋ ਲਾਈਨ ਜਿਹੜੀ ਹੈ ਇਸ ਦੇ ਵਿੱਚ ਜਵਾਨ ਤੋਂ ਲੈ ਕੇ ਯੂਥ ਤੋਂ ਲੈ ਕੇ ਵੱਡੀ ਉਮਰ ਦੇ ਲੋਕ ਵੀ ਦੇਖੇ ਗਏ ਅਤੇ ਇਸ ਖੇਤਰ ਦੇ ਵਿੱਚ ਇਹ ਕਹਿੰਦੇ ਇੰਨੀਆਂ ਜੌਬਸ ਹੈ ਨਹੀਂ ਗੀਆਂ, ਪਰ ਸੋਸ਼ਲ ਮੀਡੀਆ 'ਤੇ ਏਰੀਅਲ ਵਿਊ ਦੀਆਂ ਜਿਹੜੀਆਂ ਜੌਬ ਲਾਈਨਾਂ ਸੀਗੀਆਂ ਉਹ ਦੇਖੀਆਂ ਗਈਆਂ। ਜੌਬ ਸੀਕਰਸ ਇਹ ਵੀ ਸੀ ਕਹਿੰਦੇ ਕਿ ਇਸ ਤਰ੍ਹਾਂ ਦੀ ਸਥਿਤੀ ਸੀ ਕਿ 7 ਵਜੇ ਦਰਵਾਜ਼ੇ ਵੀ ਨਹੀਂ ਖੁੱਲ੍ਹੇ ਸੀ ਤਾਂ ਉਸ ਤੋਂ ਪਹਿਲਾਂ ਦੇ ਆਏ ਹੋਏ ਲੋਕ ਸੀਗੇ ਅਤੇ ਉਹ ਵੀ ਉਹਨਾਂ ਵਿੱਚੋਂ ਵੀ ਕਈ ਜਿਹੜੇ ਸੀਗੇ ਦੁਪਹਿਰ ਵੇਲੇ ਅਜੇ ਤੱਕ ਬਾਹਰ ਹੀ ਖੜ੍ਹੇ ਸੀ, 5-5 ਘੰਟੇ ਖੜ੍ਹੇ ਹੋ ਕੇ ਜੌਬ ਲੈਣ ਲਈ ਉਹ ਹੱਥ ਪੈਰ ਮਾਰ ਰਹੇ ਸੀ। ਸੋ ਜੇ ਲੋਕ ਇਹਦੇ ਵਿੱਚ ਹਰ ਉਮਰ ਵਰਗ ਦੇ ਦੇਖੇ ਗਏ, 17-18 ਸਾਲ ਤੋਂ ਲੈ ਕੇ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਜਿਹੜੇ ਸੀਗੇ ਜੀ ਉਹ ਇੱਥੇ ਦੇਖੇ ਗਏ ਅਤੇ ਵੱਡਾ ਹੈ ਭਾਵੇਂ ਸੁਪਰ ਸਟੋਰ ਇਹੋ ਅਤੇ ਇੱਥੇ ਕੌਸਕੋ ਵਾਲਿਆਂ ਦੇ ਬਾਰੇ ਇਹ ਪਤਾ ਲੱਗਾ ਸੀ ਕਿ 200 ਤੋਂ 400 ਲੋਕ ਜਿਹੜੇ ਨੇ ਉਹ ਹਾਇਰ ਕਰ ਰਹੇ ਨੇ, ਪਰ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ। ਕੈਨੇਡਾ ਦੀ ਸਭ ਤੋਂ ਵੱਡੀ ਏਅਰਪੋਰਟ ਕੈਨੇਡਾ ਦੇ ਵਿੱਚ ਜੋ ਟੋਰਾਂਟੋ ਦੇ ਵਿੱਚ ਹੈ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਉੱਥੇ ਨਸ਼ਿਆਂ ਨਾਲ ਭਰੇ ਸੂਟਕੇਸ ਬਰਾਮਦ ਹੋਏ ਨੇ ਜਿਸ ਵਿੱਚ 44 ਕਿਲੋ ਹਸ਼ੀਸ਼ ਅਤੇ 13 ਕਿਲੋ ਕੋਕੇਨ ਦੱਸੀ ਜਾਂਦੀ ਹੈ। ਇਹ ਸੂਟਕੇਸ ਲੱਦ ਕੇ ਸ਼੍ਰੀਲੰਕਾ ਨੂੰ ਲਿਜਾਇਆ ਜਾ ਰਿਹਾ ਸੀ ਇਹ ਦੱਸਿਆ ਗਿਆ, ਅਤੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ ਅਤੇ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਨੂੰ ਜਿਹੜਾ ਹੈ ਉਹ ਸੌਂਪ ਦਿੱਤਾ ਗਿਆ ਜੀ ਇਹ ਬੰਦਾ ਅਤੇ ਇਹ ਨਸ਼ਿਆਂ ਦੀ ਭਾਰੀ ਖੇਪ। ਹੋਰ ਖਬਰਾਂ ਦੇ ਵਿੱਚ ਕੈਲਗਰੀ ਦੇ ਵਿੱਚ 4 ਵਿਅਕਤੀ ਜਿਹੜੇ ਨੇ ਇੱਕ ਕ੍ਰਾਈਮ ਨੈੱਟਵਰਕ ਨਾਲ ਜੁੜੇ ਹੋਏ ਉਹਨਾਂ ਨੂੰ ਚਾਰਜ ਕੀਤਾ ਗਿਆ, 3 ਮਿਲੀਅਨ ਦੇ ਨਕਲੀ ਤੰਬਾਕੂ, ਕੰਟਰਬੈਂਡ ਤੰਬਾਕੂ, ਡਰੱਗਸ ਅਤੇ ਸਟੋਲਨ ਪ੍ਰੋਪਰਟੀ, ਚੋਰੀ ਦਾ ਮਾਲ ਬਰਾਮਦ ਹੋਇਆ। ਫੈਡਰਲ RCMP ਦੀ ਇੰਟੀਗ੍ਰੇਟਡ ਮਨੀ ਲਾਂਡਰਿੰਗ ਇਨਵੈਸਟੀਗੇਟਿਵ ਟੀਮ IMLIT ਨੇ 4 ਲੋਕਾਂ ਨੂੰ ਚਾਰਜ ਕੀਤਾ ਹੈ ਜੀ ਮਨੀ ਲਾਂਡਰਿੰਗ ਅਤੇ ਕੰਟਰਬੈਂਡ ਚੀਜ਼ਾਂ ਵੇਚਣ ਦੇ ਰੱਖਣ ਦੇ ਦੋਸ਼ ਵਿੱਚ। 7 ਸਰਚ ਵਾਰੰਟ ਜਿਹੜੇ ਸੀਗੇ ਜੀ ਉਹ ਕੈਲਗਰੀ ਅਤੇ ਏਡਰੀ ਵਿੱਚ ਇਹ 7 ਇਹ ਸੀ ਉਹ ਐਗਜੀਕਿਊਟ ਕੀਤੇ ਗਏ, ਅਤੇ 3 ਮਿਲੀਅਨ ਤੋਂ ਵੱਧ ਦੀ ਕੰਟਰਾਬੈਂਡ ਵੈਕੋ, 88 ਕਿਲੋ ਤੋਂ ਵੱਧ ਦੀ ਅਨਸਟੈਂਪਡ ਕੈਨਬੀਜ਼, 10 ਕਿਲੋ ਹੋਰ ਗੈਰ ਕਾਨੂੰਨੀ ਡਰੱਗ, MDMA, DMT

ਵਗੈਰਾ 1,70,000 ਕੈਸ਼, 3 ਲੱਖ ਤੋਂ ਵੱਧ ਦੇ ਕੀਮਤੀ ਮੈਟਲ ਅਤੇ ਲਗਜ਼ਰੀ ਚੀਜ਼ਾਂ ਅਤੇ ਹਾਈ ਵੈਲਿਊ ਵਹੀਕਲ ਗੱਡੀਆਂ ਬਰਾਮਦ ਹੋਈਆਂ ਨੇ। ਜੋਨਾਥਨ ਪੈਟਰਿਕ ਰੋਸ਼ 42 ਸਾਲਾਂ ਦਾ ਕੈਲਗਰੀ ਦਾ, ਬਰੋਕ ਐਂਥਨੀ ਮੈਕੁਆਰੇ 41 ਸਾਲਾਂ ਦਾ ਕੈਲਗਰੀ ਦਾ, ਡੇਵਿਡ ਸ਼ੋਆ ਗੁਆਨ 52 ਸਾਲਾਂ ਦਾ ਕੈਲਗਰੀ ਦਾ ਅਤੇ ਜੇਸਨ ਡਗਲਸ ਪੈਰੇਰਾ 44 ਸਾਲਾਂ ਦਾ ਇਟਲੀ ਦਾ, ਸਾਰਿਆਂ ਨੂੰ ਇਸ ਕੇਸ ਦੇ ਵਿੱਚ ਜਿਹੜਾ ਹੈ ਉਹ ਨਾਮਜ਼ਦ ਕੀਤਾ ਗਿਆ ਹੈ। ਇੱਧਰ ਕੈਲਗਰੀ ਦੇ ਵਿੱਚ ਬੇਅਰਸਪਾ ਸਾਊਥ ਫੀਡਰ ਮੇਨ 'ਤੇ ਪ੍ਰੋਗਰੈਸ ਜਿਹੜੀ ਹੈ ਜੀ ਉਹ ਕਾਫੀ ਸਕੈਜੂਅਲ ਦੇ ਹਿਸਾਬ ਨਾਲ ਚੱਲ ਰਹੀ ਹੈ। ਸਿਟੀ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਸ ਪ੍ਰੋਜੈਕਟ ਦੀ ਜਿਹੜੀ ਕੰਸਟਰਕਸ਼ਨ ਸਟੇਜ ਇਹ ਹੈ, ਸ਼ੈਗਨੈਪੀ ਪੰਪ ਸਟੇਸ਼ਨ 'ਤੇ 73 ਸਟਰੀਟ ਨੌਰਥ ਵੈਸਟ ਦੇ ਵਿੱਚ ਇਹ ਹੁਣ ਕੰਪਲੀਟ ਹੈ। ਬੋਨਸ ਦੇ ਵਿੱਚ ਸਟੇਜ ਬੀ ਜਿਹੜੀ ਹੈ ਉਹ ਅੱਧ ਤੋਂ ਵੱਧ ਹੋ ਚੁੱਕੀ ਹੈ ਫਿਨਿਸ਼, ਅਤੇ ਪਾਈਪ ਇੰਸਟਾਲੇਸ਼ਨ ਜਿਹੜੀ ਹੈ ਜੀ ਉਹ ਜਿਹੜੀ ਹੈ ਕੰਪਲੀਟ ਹੋ ਚੁੱਕੀ ਹੈ ਪ੍ਰੋਜੈਕਟ ਦੇ 13 ਬਲੋਕਾਂ ਦੀ। ਸੋ ਇਹ ਜਿਹੜੀ ਬੇਅਰਸਪਾ ਫੀਡਰ ਮੇਨ ਹੈ ਇਹ ਇਹਦੇ 'ਤੇ ਕੰਮ ਸਮੇਂ ਸਿਰ ਚੱਲ ਰਿਹਾ, ਪਰ ਜੋ ਹੁਣ ਆ ਰਿਹਾ ਜੀ ਇਸ ਜਿਹੜਾ ਰਪਚਰ ਇਸ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਪਾਈਪਲਾਈਨ ਨੇ ਬ੍ਰੇਕ ਹੋਈ ਸੀ, ਪਹਿਲਾਂ ਜੂਨ 5, 2024 ਨੂੰ ਇਹ ਕੰਮ ਹੋਇਆ ਸੀਗਾ ਜੀ, ਅਤੇ ਉਸ ਵਿੱਚ ਫਿਰ ਲੋਕਲ ਸਟੇਟ ਆਫ ਐਮਰਜੈਂਸੀ ਸੀ, ਬੋਇਲ ਵਾਟਰ ਐਡਵਾਈਜ਼ਰੀ ਸੀ, ਅਤੇ ਫੀਡਰ ਮੇਨ ਫਿਰ ਦਸੰਬਰ 30, 2025 ਨੂੰ ਇਹਦਾ ਕੰਮ ਹੋ ਗਿਆ ਜੀ, ਅਤੇ ਇਹ ਇਹ ਫਿਰ ਜਿਹੜੀ ਐਮਰਜੈਂਸੀ ਰਿਪੇਅਰ ਜਿਹੜੇ ਸੀ ਕਰਨੀ ਪਈ, ਅਤੇ ਸੈਕਿੰਡ ਜਿਹੜੀ ਹੈ ਫੇਲੀਅਰ ਤੋਂ ਬਾਅਦ ਪਰਮਾਨੈਂਟ ਰਿਪਲੇਸਮੈਂਟ ਪਾਈਪ ਜਿਹੜੀ ਹੈ ਉਹ ਕੈਲਗਰੀ ਦੇ ਵਾਟਰ ਸਿਸਟਮ ਦੀ ਰਿਲਾਇਬਿਲਟੀ ਨੂੰ ਕਾਇਮ ਕਰਨ ਲਈ ਇਹ ਕਰਨ ਦਾ ਕੰਮ ਜਿਹੜਾ ਚੱਲ ਰਿਹਾ। ਅਤੇ ਹੁਣ ਇਸ ਮਾਮਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਟਰ ਰਿਸਟ੍ਰਿਕਸ਼ਨ ਜਿਹੜੀਆਂ ਨੇ ਉਹ ਲੱਗ ਸਕਦੀਆਂ ਨੇ, ਪਾ ਪਾਣੀ ਘੱਟ ਵਰਤਣ ਲਈ ਕਿਹਾ ਜਾਵੇਗਾ, ਕਿਉਂਕਿ ਫੀਡਰ ਮੇਨ ਜਿਹੜੀ ਹੈ ਜੀ ਇਹ ਪੂਰੀ ਤਰ੍ਹਾਂ ਮੁਕੰਮਲ ਤੌਰ 'ਤੇ ਜਿਹੜੀ ਹੈ ਜੀ ਇਹ ਬਦਲ ਦਿੱਤੀ ਜਾਵੇਗੀ, ਅਤੇ ਇਸ ਤੋਂ ਬਾਅਦ ਫਿਰ ਕੰਮ ਵਧੀਆ ਤਰੀਕੇ ਨਾਲ ਚੱਲ ਸਕੇਗਾ। ਸੋ ਹਾਲ ਦੀ ਘੜੀ ਸਾਨੂੰ ਜੇ ਇਸ ਤਰ੍ਹਾਂ ਦਾ ਕੋਈ ਹੁਕਮ ਆਉਂਦਾ ਜਾਂ ਕੋਈ ਐਡਵਾਈਜ਼ਰੀ ਆਉਂਦੀ ਹੈ ਜਾਂ ਸਰਕਾਰ ਵੱਲੋਂ ਜਾਂ ਸਿਟੀ ਵੱਲੋਂ ਸਾਨੂੰ ਕਿਹਾ ਜਾਂਦਾ ਕਿ ਜਿਹੜਾ ਸੰਜਮ ਨਾਲ ਚੀਜ਼ਾਂ ਜਿਹੜੀਆਂ ਨੇ ਉਹ ਵਰਤੋ, ਅਤੇ ਸਾਨੂੰ ਉਸੇ ਤਰ੍ਹਾਂ ਕਰਨਾ ਪਵੇਗਾ ਜੀ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਹੋਈਆਂ ਭੁੱਲਾਂ ਚੁੱਕਾਂ ਲਿਖੇਵਾਂ ਜੀ, ਅਤੇ ਯਾਦ ਰੱਖੋ ਜੀ ਕਿ ਮਰਸੀਡੀਜ਼ ਬੈਂਸ ਕੰਟਰੀ ਹਿਲਸ 'ਤੇ ਭਾਰੀ ਸੇਲ ਹੈ ਜੋ ਅੱਜ ਦਾ ਦਿਨ ਵੀ ਹੈ, ਕੱਲ੍ਹ ਤੋਂ ਸ਼ੁਰੂ ਹੋਈ ਹੈ, ਅੱਜ ਦਾ ਦਿਨ ਵੀ ਹੈ ਅਤੇ ਆਉਣ ਵਾਲੇ 2 ਦਿਨ ਹੋਰ ਜਾਰੀ ਰਹੇਗੀ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਨਾਰਥ ਈਸਟ ਕੈਲਗਰੀ, ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ 403-903-6753 'ਤੇ ਫੋਨ ਕਰਕੇ ਇਸ ਸੇਲ ਸੰਬੰਧੀ ਹੋਰ ਜਾਣਕਾਰੀ ਲੈ ਸਕਦੇ ਹੋ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।